0: ਤਾਂ ਨਾਨਕ ਬੋਲਿਆ ਜਾਪੈ ਮਹੱਲਾ ਪਹਿਲਾ।
1: ਬਜੀ ਸਬਜ ਨਾਨਕਾ ਸੱਚ ਵਿਖੇ ਸੋਏ, ਸਭਨੀ ਛਾਲਾ ਮਾਰੀਆ ਕਰਤਾ ਕਰੇ ਸੋਏ। ਅਗੇ ਜਾਤ ਨਾ ਜੋਰ ਹੈ ਗੇ ਜਿਉ ਨਵੇ,
0: ਜਿਨ ਕੀ ਲੇਖੇ ਪਤ ਪਵੈ ਚੰਗੇ ਸੇ ਪੌੜੀ ਗੁਰੂ ਕਰਮ।

ਮਤ ਗਰਥ ਵਾਉ ਕਲ ਯੁਗ ਰਥ ਅਗਨ ਕਾ ਕੁੜ ਗੈ ਰਥ ਵਾਉ ਮਹਲਾ ਪਹਿਲਾ। ਸਾਮ ਕਹਿ ਸਿਤੰਬਰ ਸਵਾਮੀ ਸੱਚ।

ਕੰਨਾ ਭਾਵ ਪੌੜ ਕੱਪੜੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਕੰਦਾ ਆਪਣਾ ਆਪੇ ਹੀ ਕੀਤਾ ਭਾਵਣਾ ਹੁਕਮ ਕੀ ਮਨ ਭਾਵ।

ਸਵੀਕਾਰ ਕਰਾਇ ਸੀ ਸੋ ਸਿਵ ਸੇਵਾ ਕਰੀ ਜਿਸਨੋ ਹੁਕਮ ਮਨਾਇ ਸੀ ਹੁਕਮ ਮਨੈ ਹੋਵੇ ਪ੍ਰਭਾ ਤਾਂ ਖਸਮੈ ਕਾ ਮਹਿਲ ਪਾਇ ਸੀ ਖਸਮ ਪਾਵੇ ਸੁਖ ਮਨੋ ਚਿੰਦਿਆ ਸੋ

ਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿਕਾ ਧੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ

0: ਨਾ ਸੂਤਕ ਨਾ ਹੈ ਪੜੋ ਸ਼ਤਰ ਵੱਡਾ ਕਰਸਾਲਾ ਹੀ ਹੈ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਮਿਲ ਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਇਆ ਕਰ ਹੁਕਮ ਮਸ

ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾ।

परम बबुले सुत दरास्यो प्रीत लगाए।

ਇੱਕੀ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ।

गुरु रामदास रखो शरणाई।

ਸੱਚ ਸਾਹਿਬ ਸੋਈ ਗੁਰ ਕੀ ਮਹਿਮਾ ਕਿਆ ਕਾਮ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦਿ ਜੁਗ ਹੈ ਜੁਗ ਪੂਰਾ ਪਰਮੇਸ਼ਰ ਉਹ ਆਦ ਜੁਗਾਦਿ ਜੁਗ ਹੈ ਜੁਗ

मल जन्मा जन्मा दी कटिए।

कर्ता पुरुषो निरपो निर्वैरो

ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ

बोला गुरु गरीब नवाज सर्वसांझी वालता दे रहबर गुरुआं के गुरु पीरां दे पीर धन धन श्री गुरु ग्रंथ साहिब सचे पातशाह जी तिन्हां दी पावन और मुबारक हजूरी अंदर गुरुद्वारा दुख निवारण साहिब पावन अस्थाना उपर जुड़मिल बैठे गुरु प्यार वालिओ सतगुरु जी ने अपार बख्शिश कृपा वरताई है। जो अपने पावन चरणा कमलां पास जुड़ के बैठन दा सुभाग सतगुरु गुरु बाबा जी ने बख्शिश कीता है। आओ गुरु प्यार वालिओ जो तन गुरु ग्रंथ साहिब पातशाह जी की पावन बाणी दियां लड़ीवार विचारां रोजाना आप संगतां इन्हां पावन अस्थानां तों श्रवण करदियां हो ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਬਿਹਾਗੜਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 546 ਔਰ 47 ਦੇ ਉੱਪਰ ਇਹ ਪਾਵਨ ਬਚਨ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਜੀ ਗੁਰੂ ਸਾਹਿਬ ਨੇ ਕੁੱਲ 5 ਪਦੇ ਬਖਸ਼ਿਸ਼ ਕੀਤੇ। 5 ਦੇ ਵਿੱਚੋਂ ਪਹਿਲੇ 2 ਪਦਿਆਂ ਦੀ ਵਿਚਾਰ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾ ਅੰਦਰ ਸਰਵਣ ਕੀਤੀ ਹੈ ਔਰ ਬਾਕੀ ਰਹਿੰਦੇ ਸ਼ਬਦ ਦਾ ਪਾਠ ਆਪਾਂ ਹੁਣ ਸੰਗਤੀ ਰੂਪ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ 3 ਪਦੇ ਦੀ ਆਰੰਭਤਾ ਕਰਦਿਆਂ ਇੱਕ ਉਸ ਜੀਵ ਦਾ ਜ਼ਿਕਰ ਕੀਤਾ ਜਿਹੜਾ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਨਹੀਂ ਜਾਣਦਾ, ਅਕਿਰਤ ਕਣ। ਜਿੱਥੇ ਅਕਿਰਤ ਕਣ ਦਾ ਜ਼ਿਕਰ ਕੀਤਾ ਉੱਥੇ ਨਾਲ ਸਤਿਗੁਰੂ ਨੇ ਇਹ ਦਰਸਾਇਆ ਵੀ ਅਕਿਰਤ ਕਣ ਜਿਹੜਾ ਨਾ ਉਹਦੀ ਵਿਚੋਲਗੀ ਵੀ ਕੋਈ ਨਹੀਂ ਕਰਦਾ। ਹੁਣ ਇੱਥੇ ਅਕਿਰਤ ਕਣ ਉਹ ਨਹੀਂ ਜਿਹੜਾ ਸੰਸਾਰਿਕ ਤੌਰ 'ਤੇ ਬਣਿਆ ਹੋਇਆ ਹੈ ਵੀ ਮੈਂ ਤੇਰੀ ਸਹਾਇਤਾ ਕੀਤੀ ਪਰ ਤੂੰ ਮੈਨੂੰ ਚੇਤੇ ਨਹੀਂ ਰੱਖਿਆ, ਉਹ ਨਹੀਂ। ਇੱਥੇ ਅਕਿਰਤ ਕਣ ਉਹ ਹੈ ਜਿਹਨੂੰ ਗੁਰੂ ਬਾਬਾ ਜੀ ਕਹਿੰਦੇ ਕੀਤੇ ਕਉ ਮੇਰਾ ਸਮਾਨੈ ਕਰਨਹਾਰ ਤ੍ਰਿਣ ਜਨ ਹੈ। ਜਿਹੜੀ ਉਹਦੀ ਕੀਤੀ ਹੋਈ ਵਸਤੂ, ਉਹਦਾ ਕੀਤਾ ਹੋਇਆ ਪਦਾਰਥ, ਉਹਨੂੰ ਤਾਂ ਮੇਰ ਸਮਝ ਕੇ ਬਹਿ ਜੇ ਵੀ ਬੜਾ ਵੱਡਾ, ਅਤੇ ਜਿਹੜਾ ਕਰਨ ਵਾਲਾ ਉਹਨੂੰ ਤੁੱਛ ਮਾਤਰ ਹੀ ਜਾਣੇ। ਹੁਣ ਕੀਤੀ ਹੋਈ ਵਸਤੂ ਕਰਨ ਵਾਲੇ ਨਾਲੋਂ ਕਦੇ ਵੱਡੀ ਨਹੀਂ ਹੋ ਸਕਦੀ, ਕਰਨ ਵਾਲੇ ਨਾਲੋਂ ਕਦੇ ਵੱਡੀ ਨਹੀਂ ਹੋ ਸਕਦਾ। ਕਰਨ ਵਾਲਾ ਹਮੇਸ਼ਾ ਵੱਡਾ ਹੈ। ਵਸਤੂ ਦਾ ਆਕਾਰ ਜਿੰਨਾ ਮਰਜ਼ੀ ਵੱਡਾ ਹੋ ਜੇ, ਇੱਥੇ ਆਕਾਰ ਕੱਢ ਕੇ ਵੱਡੇ ਅਤੇ ਛੋਟੇ ਦੀ ਗੱਲ ਨਹੀਂ ਹੈ, ਇੱਥੇ ਸਮਰੱਥਾ ਕਰਕੇ ਵੱਡਾ ਅਤੇ ਛੋਟਾ। ਹੁਣ ਸਮਰੱਥਾ ਜਿਹਦੇ ਕੋਲ ਜ਼ਿਆਦੀ ਹੈ ਉਹਨੇ ਵਸਤੂ ਬਣਾ ਲਈ, ਹੁਣ ਉਹ ਵਸਤੂ ਤਾਂ ਛੋਟੀ ਹੈ ਨਾ ਜੀ ਬਣਾਉਣ ਵਾਲੇ ਨਾਲੋਂ। ਇਸ ਲਈ ਗੁਰੂ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਨਾ ਜੀ, ਉਹ ਪਹਿਲਾਂ ਅਕਿਰਤ ਕਣ ਦਾ ਕੀਤਾ ਵੀ ਤੈਨੂੰ ਰੱਬ ਬਣਾਉਣ ਵਾਲਾ ਹੈ, ਪਰਮੇਸ਼ਵਰ ਤੈਨੂੰ ਬਣਾਉਣ ਵਾਲਾ, ਤੈਨੂੰ ਘੜਨ ਵਾਲਾ ਹੈ, ਪਰ ਤੂੰ ਉਸ ਘੜਨ ਵਾਲੇ ਨੂੰ ਵੀ ਚੇਤੇ ਨਹੀਂ ਰੱਖਦਾ, ਉਹ ਬਣਾਉਣ ਵਾਲੇ ਨੂੰ ਵੀ ਚੇਤੇ ਨਹੀਂ ਰੱਖਦਾ। ਫਿਰ ਨਾਲ ਦੱਸਿਆ ਵੀ ਉਹਦੇ ਨਾਲ ਬੀਤਦੀ ਕੀ ਹੈ, ਫਿਰ ਉਹਦੇ ਨਾਲ ਬੀਤਦੀ ਕਿਵੇਂ। ਖੈਰ ਸ਼ਬਦ ਪਹਿਲਾਂ ਆਰੰਭ ਕੀਤਾ ਕਹਿੰਦੇ ਜੀ ਬੀਚ ਨਾ ਕੋਈ ਕੋਏ ਕਰੇ ਅਕਿਰਤ ਕਣ ਵਿਛੁੜ ਪਿਆ। ਸਤਿਗੁਰੂ ਕਹਿੰਦੇ ਵੀ ਅਕਾਲ ਪੁਰਖ ਤੋਂ ਜੀਵ ਵਿਛੜ ਪਿਆ,
ਵਿੱਚ ਅਕਿਰਤ ਕਣ ਵਿਛੜ ਪਿਆ, ਅਕਿਰਤ ਕਣ ਜਿਹੜਾ ਉਪਕਾਰ ਨੂੰ ਜਾਣਨ ਵਾਲਾ ਨਹੀਂ ਵਿਛੜ ਪਿਆ, ਉਹ ਵਿਛੜ ਗਿਆ। ਜਦੋਂ ਉਹ ਵਿਛੜਿਆ ਵਿਛੋੜਾ ਪਿਆ, ਫਿਰ ਸਤਿਗੁਰੂ ਕਹਿੰਦੇ ਹੁਣ ਬੀਚ ਨਾ ਕੋਈ ਕਰੇ, ਹੁਣ ਬੀਚ ਕੋਈ ਨਹੀਂ ਕਰ ਰਿਹਾ। ਇੱਥੇ ਬੀਚ ਸ਼ਬਦ ਵਿੱਚ ਨਹੀਂ ਹੈ, ਇੱਥੇ ਬੀਚ ਸ਼ਬਦ ਚੱਚੇ ਨੂੰ ਔਂਕੜ ਨਾਲ ਹੈ। ਖਿਆਲ ਰੱਖੋ, ਜਦੋਂ ਗੁਰਬਾਣੀ ਵਿੱਚ, ਗੁਰਬਾਣੀ ਦੇ ਅੰਦਰ ਵਿੱਚ ਸ਼ਬਦ ਵਿੱਚ ਵਾਸਤੇ ਵਰਤਿਆ ਗਿਆ ਹੋਵੇ, ਉਦੋਂ ਚੱਚੇ ਨੂੰ ਸਿਹਾਰੀ ਨਾਲ ਆਉਂਦਾ, ਅਤੇ ਜਦੋਂ ਉਹ ਸ਼ਬਦ ਚੱਚੇ ਨੂੰ ਔਂਕੜ ਨਾਲ ਆਵੇ ਤੇ ਉਦੋਂ ਉਹਦਾ ਅਰਥ ਫਿਰ ਵਿੱਚ ਨਹੀਂ ਹੈ, ਉਹਦਾ ਅਰਥ ਫਿਰ ਵਿੱਚ ਨਹੀਂ ਹੈ। ਹੁਣ ਇੱਥੇ ਸਤਿਗੁਰੂ ਨੇ ਬੀਚ ਸ਼ਬਦ ਵਰਤਿਆ, ਬੱਬਾ ਬੱਬੇ ਨੂੰ ਬਿਹਾਰੀ, ਚੱਚਾ ਅਤੇ ਚੱਚੇ ਨੂੰ ਔਂਕੜ, ਬੀਚ। ਹੁਣ ਜੇ ਤਾਂ ਅੱਖਰੀ ਅਰਥ ਕਰੀਏ, ਬੀਚ ਜਿਵੇਂ ਆਪਾਂ ਆਮ ਕਰਕੇ ਪੜ੍ਹਦੇ ਹਾਂ ਨਾ, ਬੀਚ ਦਾ ਮਤਲਬ ਵਿੱਚ, ਉਹ ਜਿਹੜੀ ਲੱਗੀ ਔਂਕੜ ਹੈ ਹੁਣ ਉਹ ਦਰਸਾ ਰਹੀ ਹੈ ਵੀ ਇਹਦਾ ਅਰਥ ਵਿੱਚ ਨਹੀਂ ਹੈ, ਇਹਦਾ ਅਰਥ ਹੁਣ ਬਣੇਗਾ ਵਿਚੋਲਾ। ਬੀਚ ਨਾ ਕੋਈ ਕਰੇ, ਹੁਣ ਵਿਚੋਲਾ ਕੋਈ ਨਹੀਂ ਬਣ ਰਿਹਾ, ਕਿਹਦਾ? ਅਕਿਰਤ ਕਣ। ਜਿਹੜਾ ਕੀਤੇ ਨੂੰ ਨਾ ਜਾਣਨ ਵਾਲਾ, ਨਾ ਸ਼ੁਕਰਾ ਹੈ, ਉਹ ਮਨੁੱਖ ਹਰੀ ਤੋਂ ਵਿਛੜ ਗਿਆ, ਪਰਮੇਸ਼ਰ ਤੋਂ ਵਿਛੜ ਗਿਆ। ਹੁਣ ਉਹਦੀ ਵਿਚੋਲਗੀ ਕੋਈ ਨਹੀਂ ਕਰ ਰਿਹਾ, ਉਹਦੀ ਵਕਾਲਤ ਕੋਈ ਨਹੀਂ ਕਰ ਰਿਹਾ, ਉਹਦੀ ਸਿਫਾਰਿਸ਼ ਕੋਈ ਨਹੀਂ ਕਰ ਰਿਹਾ, ਉਹਦਾ ਵਿਚੋਲਾਪਨ ਕੋਈ ਨਹੀਂ ਕਰ ਰਿਹਾ, ਉੱਥੇ ਵਿਚੋਲਾ ਕੋਈ ਨਹੀਂ। ਹੁਣ ਜਿਵੇਂ ਆਪਾਂ ਇੱਕ ਬਚਨ ਗੁਰੂ ਅਰਜਨ ਸਾਹਿਬ ਦਾ ਹੀ ਹੈ ਨਾ ਜੀ, ਵਿੱਚ ਨਾ ਕੋਈ ਕਰ ਸਕੈ, ਉੱਥੇ ਫਿਰ ਚੱਚੇ ਨੂੰ ਔਂਕੜ ਨਾਲ, ਵਿੱਚ ਨਾ ਕੋਈ ਕਰ ਸਕੈ, ਕਿਸ ਥੈਂ ਰੋਵੈ ਰੋਜ਼। ਕਹਿੰਦੇ ਤੇਰੀ ਵਿਚੋਲਗੀ ਹੁਣ ਕੌਣ ਕਰੇਗਾ, ਤੇਰੀ ਵਿਚੋਲਗੀ ਕਿੰਨੇ ਕਰਨੀ ਹੈ, ਤੂੰ ਰੋਜ਼ ਕਿਹਦੇ ਅੱਗੇ ਪੁਕਾਰ ਕਰੇਗਾ, ਕਿਹਦੇ ਅੱਗੇ ਜਾ ਕੇ ਆਪਣਾ ਦੁੱਖੜਾ, ਆਪਣਾ ਤਕਲੀਫ, ਕਿਉਂਕਿ ਤੂੰ ਆਪਣੇ ਜੀਵਨ ਅੰਦਰਲੇ ਹਾਲਾਤ ਜਿਹੜੇ ਨੇ ਉਹਨਾਂ ਨੂੰ ਬਣਾਈ ਉਦਾਂ ਦਾ ਲਿਆ, ਆਪਣੀ ਜ਼ਿੰਦਗੀ ਅੰਦਰਲੇ ਹਾਲਾਤ ਹੀ ਉਦਾਂ ਦੇ ਬਣਾ। ਹੁਣ ਜਿਵੇਂ ਸਤਿਗੁਰੂ ਜੀ ਇੱਥੇ ਕਹਿ ਰਹੇ ਵੀ ਅਕਿਰਤ ਕਣ ਹੈ, ਭਾਈ ਗੁਰਦਾਸ ਜੀ ਨੇ ਜਿੱਦਣ ਅਕਿਰਤ ਕਣ ਦਾ ਜ਼ਿਕਰ ਕੀਤਾ ਤੇ ਉਹਨਾਂ ਇਹ ਕਿਹਾ ਵੀ ਧਰਤੀ ਵੀ ਇਸ ਗੱਲ ਦੀ ਪੁਕਾਰ ਰੱਬ ਅੱਗੇ ਕਰ ਰਹੀ ਹੈ ਵੀ ਰੱਬਾ ਮੇਰੇ ਉੱਤੇ ਅਕਿਰਤ ਕਣਾਂ ਦਾ ਭਾਰ ਦਿਨ ਬਾ ਦਿਨ ਵੱਧਦਾ ਜਾਂਦਾ ਹੈ ਤੇ ਮੈਂ ਉਸ ਭਾਰ ਨੂੰ ਸਹਾਰ ਨਹੀਂ ਸਕਦੀ। ਉਹਨੇ ਪੁਕਾਰ ਕੀਤੀ ਧਰਤੀ ਨੇ ਵੀ ਅਕਾਲ ਪੁਰਖ ਅੱਗੇ, ਨਾ ਤਿਸ ਭਾਰੇ ਪਰਬਤਾ ਅਸਮਾਨ ਖਹੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਵਣ ਤ੍ਰਿਣ, ਹੈ ਨਾ। ਉਹ ਸਾਰਾ ਕੁਝ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ ਵੀ ਨਾ ਉਹਨੂੰ ਪਰਬਤਾਂ ਦਾ ਭਾਰ ਹੈ, ਨਾ ਉਹਨੂੰ ਰੁੱਖਾਂ ਦਾ ਭਾਰ ਹੈ, ਨਾ ਉਹਨੂੰ ਨਦੀਆਂ ਦਾ ਭਾਰ ਹੈ, ਨਾ ਉਹਨੂੰ ਜੀਵਾਂ ਦਾ ਭਾਰ, ਕੁਝ ਨਹੀਂ, ਇਹਨਾਂ ਕਿਸੇ ਚੀਜ਼ ਦਾ ਭਾਰ ਨਹੀਂ ਹੈ। ਜੇ ਭਾਰ ਹੈ ਤੇ ਭਾਰੀ ਭੋਏ ਅਕਿਰਤ ਕਣ ਮੰਦੀ ਹੂੰ ਮੰਦੇ, ਜੇ ਭੋਏ ਦੇ ਉੱਤੇ ਭਾਰ ਹੈ ਤੇ ਧਰਤੀ ਕਹਿੰਦੀ ਵੀ ਭਾਰ ਸਿਰਫ ਉਹਨਾਂ ਦਾ ਅਕਿਰਤ ਕਣ ਜਿਹੜੇ ਕੀਤੇ ਹੋਏ ਉਪਕਾਰ ਨੂੰ ਨਾ ਜਾਣਨ, ਜਿਹੜੇ ਮੰਦੇ ਤੋਂ ਵੀ ਮੰਦੇ ਨੇ, ਮੰਦੀ ਹੂੰ ਮੰਦੇ, ਮੰਦੇ ਤੋਂ ਵੀ ਮੰਦੇ, ਕੌਣ? ਭਾਰੀ ਭੋਏ ਅਕਿਰਤ ਕਣ, ਜਿਹੜੇ ਅਕਿਰਤ ਕਣ ਬਣ ਗਏ, ਕੀਤੇ ਨੂੰ ਨਹੀਂ ਜਾਣ ਸਕੇ, ਜਿਹੜੇ ਜਿਨ੍ਹਾਂ ਨੇ ਕੀਤੇ ਉਪਕਾਰ ਨੂੰ ਨਹੀਂ ਸਮਝਿਆ, ਨਹੀਂ ਜਾਣਿਆ, ਨਾ ਸ਼ੁਕਰੇ ਬਣ ਗਏ, ਸ਼ੁਕਰਗੁਜ਼ਾਰ ਹੋਣ ਦੀ ਬਜਾਏ ਨਾ ਸ਼ੁਕਰੇ ਬਣ ਕੇ ਉਹਨਾਂ ਨੇ ਜੀਵਨ ਬਸਰ ਕਰਨਾ ਸ਼ੁਰੂ ਕਰ ਲਿਆ, ਸਤਿਗੁਰੂ ਕਹਿੰਦੇ ਫਿਰ ਉੱਥੇ ਵਿਚੋਲਗੀ ਨਹੀਂ ਹੈ ਭਾਈ, ਉੱਥੇ ਵਿਚੋਲਾ, ਉੱਥੇ ਹੁਣ ਇੱਦਾਂ ਸਿੱਧੇ ਜਿਹੇ ਸ਼ਬਦਾਂ 'ਚ ਕਹਿ ਲਈਏ ਵੀ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੇ ਕੀਤੇ ਉਪਕਾਰ ਨੂੰ ਨਹੀਂ ਜਾਣ ਸਕਿਆ, ਫਿਰ ਗੁਰੂ ਉਹਦੀ ਵਿਚੋਲਗੀ ਕਿਵੇਂ ਕਰੇ? ਫਿਰ ਉੱਥੇ ਗੁਰੂ ਸਹਾਇਕ ਨਹੀਂ, ਅਕਿਰਤ ਕਣ ਦਾ ਸਹਾਇਕ ਨਹੀਂ ਬਣਿਆ। ਹੁਣ ਜਾਂ ਤਾਂ ਆਪਣੀ ਭੁੱਲ ਬਖਸ਼ਾਈ ਜਾਏ, ਹਨ ਫਿਰ ਗੁਰੂ ਰੱਖਦਾ, ਅਤੇ ਜੇ ਆਪਣੀ ਭੁੱਲ ਨਹੀਂ ਬਖਸ਼ਾ ਸਕਦੇ ਫਿਰ ਸਤਿਗੁਰੂ ਕਹਿੰਦੇ ਭਾਈ ਵੇਖ, ਫਿਰ ਤਾਂ ਇਹ ਤੇਰੇ ਹਾਲਾਤ ਜੀਵਨ ਦੇ ਬਣੇ ਹੋਏ ਨੇ, ਤੂੰ ਵਿਛੜ ਪਿਆ ਅਕਾਲ ਪੁਰਖ ਪਰਮੇਸ਼ਰ ਤੋਂ, ਤੇ ਤੂੰ ਵਿਛੜਿਆ ਹੀ ਹੋਇਆ ਨਾ, ਉਹਦੇ ਨਾਲੋਂ ਤਾਂ ਵਖਰੇਵਾਂ ਹੈ ਹੀ, ਅਤੇ ਵਖਰੇਵਾਂ ਕਿਉਂ ਹੈ? ਕਿਰਤ ਕਰਮ ਕੇ ਵੀ ਛੁੜੇ, ਜੇ ਕੀਤੇ ਕਰਮਾਂ ਕਰਕੇ ਵਿਛੜੇ ਹਾਂ
ਤਾਂ ਵੀ ਨਾਲ ਅਰਦਾਸ ਗੁਰੂ ਸਾਹਿਬ ਨੇ ਸਿਖਾਈ ਕਰ ਕਿਰਪਾ ਮੇਲੋ ਰਾਮ। ਫਿਰ ਵੀ ਉਹਦੇ ਅੱਗੇ ਅਰਜੋਈ ਹੈ ਕਿਉਂਕਿ ਉਹਦੇ ਨਾਲ ਮਿਲਾਪ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਹੈ, ਉਹਦੇ ਨਾਲ ਮੇਲ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ। ਜਿੰਨਾ ਚਿਰ ਉਹ ਆਪ ਆਪਣਾ ਮਿਲਾਪ ਨਾ ਬਖਸ਼ੇ ਜੀਵ ਨੂੰ ਮਿਲ ਕਿੱਥੋਂ ਬਣੇ। ਹੁਣ ਜੇ ਵਿਚੋਲਗੀ ਕਰਨ ਵਾਲਾ ਵਿਚੋਲਾ ਵੀ ਹੋਏਗਾ, ਵਿਚੋਲਾ ਵੀ ਤਾਂ ਉਹਦੀ ਮਸ਼ਵਰੇ ਉਹਦੀ ਸਲਾਹ ਨਾਲ ਹੀ ਤੁਰੇਗਾ ਨਾ, ਸੁਭਾਵਿਕ ਜਿਹੀ ਗੱਲ ਹੈ। ਅਕਾਲ ਪੁਰਖ ਪਰਮੇਸ਼ਵਰ ਅਤੇ ਅਸੀਂ ਜੀਵ, ਜੇ ਸਾਡੇ ਵਿੱਚ ਕਿਸੇ ਵਿਚੋਲਗੀ ਕਰਨੀ ਹੈ, ਗੁਰੂ ਸਾਡੀ ਵਿਚੋਲਗੀ ਕਰ ਰਿਹਾ, ਉਹ ਜਿੱਥੇ ਸਾਡੀਆਂ ਭਾਵਨਾਵਾਂ ਸਾਡੀਆਂ ਕਾਮਨਾਵਾਂ ਨੂੰ ਸੁਣ ਰਿਹਾ, ਉੱਥੇ ਰਜ਼ਾ ਅਕਾਲ ਦੀ ਵੀ ਤਾਂ ਚੱਲ ਰਹੀ ਹੈ ਨਾ। ਜੇ ਅਕਾਲ ਦੀ ਰਜ਼ਾ ਹੋਵੇ, ਸਾਡੀਆਂ ਕਾਮਨਾਵਾਂ ਸਾਡੀਆਂ ਭਾਵਨਾਵਾਂ ਹੋਣ, ਫਿਰ ਗੁਰੂ ਵਿਚੋਲਗੀ ਕਰਦਾ ਹੋਇਆ ਸਾਡਾ ਮਿਲਾਪ ਕਰਾਉਂਦਾ। ਅਤੇ ਜੇ ਅਸੀਂ ਅਕਿਰਤ ਕਹਾਣੀ ਬਣ ਜਾਈਏ, ਨਾ ਸ਼ੁਕਰ ਹੀ ਬਣ ਕੇ ਜੀਵਨ ਗੁਜ਼ਾਰਨ ਲੱਗ ਜਾਈਏ, ਅਤੇ ਸਤਿਗੁਰੂ ਕਹਿੰਦੇ ਭਾਈ ਫਿਰ ਬੀਚ ਨਾ ਕੋਏ ਕਰੈ, ਫਿਰ ਤੇਰੇ ਸਹਾਇਤਾ ਤੇਰੀ ਉਸ ਵਕਤ ਵਿਚੋਲਗੀ ਤੇਰੀ ਵਕਾਲਤ, ਕੋਈ ਸ਼ਬਦ ਵਰਤ ਲਈਏ ਵੀ ਤੇਰੀ ਸਹਾਇਤਾ ਵਾਸਤੇ ਕਿਸੇ ਨਹੀਂ ਖੜੋਣਾ, ਅਕਿਰਤ ਕਣ ਵਿਛੜ ਪਿਆ, ਫਿਰ ਇਹ ਅਕਿਰਤ ਕਣ ਜੀਵ ਉਸ ਅਕਾਲ ਪੁਰਖ ਨਾਲੋਂ ਵਿਛੜ ਜਾਂਦਾ ਹੈ। ਫਿਰ ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ, ਹੁਣ ਜਮਾਂ ਨੇ ਆ ਕੇ ਫੜ ਲਿਆ, ਜਮਾਂ ਨੇ ਭਾਵ ਮੌਤ ਨੇ, ਮੌਤ ਨੇ ਆ ਕੇ ਫੜ ਲਿਆ। ਹੁਣ ਜਦੋਂ ਮੌਤ ਨੇ ਆ ਕੇ ਫੜਿਆ, ਸਾਹਿਬ ਕਹਿੰਦੇ ਉੱਥੇ ਜਮ ਕੰਕਰ ਪਕੜ ਲਿਆ ਆਏ ਖਰੇ ਕਠਿਨ, ਇਹ ਸਾਰੇ ਜਿਹੜੇ ਨਾ ਜਮਦੂਤ ਭਾਵ ਮੌਤ ਆ ਖੜੋਤੀ ਹੈ, ਅਤੇ ਇਸ ਇਹਨਾਂ ਨੇ ਮੌਤ ਨੇ ਕੀ ਕੀਤਾ, ਮਨੁੱਖ ਨੂੰ ਫੜ ਲਿਆ, ਮੌਤ ਨੇ ਮਨੁੱਖ ਨੂੰ ਬੰਨ ਲਿਆ ਕਹਿ ਲਓ ਕਿਸੇ ਰੂਪ 'ਚ, ਅਤੇ ਇਹ ਹੈ ਕਿ ਸਖਤ ਕਠਿਨ, ਕਠਿਨ ਮਤਲਬ ਸਖਤ ਮੁਸ਼ਕਲ ਬੇਰਹਿਮ। ਜਦੋਂ ਆਪਾਂ ਕਿਸੇ ਜੀਵ ਦੀ ਕਠੋਰਤਾ ਦਾ ਜ਼ਿਕਰ ਕਰਦੇ ਹਾਂ, ਉਹਦੀ ਕਠੋਰਤਾ ਵੇਖਦੇ ਹਾਂ ਕਿ ਵੀ ਇਹ ਬੇਰਹਿਮ ਹੈ, ਬੜਾ ਕਠੋਰ ਦਿਲ ਹੈ, ਆਪਾਂ ਕਠੋਰ ਕਹਿ ਦਿੰਦੇ ਕਠਿਨ। ਜੇ ਅੱਖਰੀ ਅਰਥ ਕਰੀਏ ਮੁਸ਼ਕਲ, ਜਦੋਂ ਪ੍ਰਕਰਨ ਮੁਤਾਬਕ ਕਰਾਂਗੇ ਤਾਂ ਫਿਰ ਇੱਥੇ ਬੇਰਹਿਮ। ਹੁਣ ਮੌਤ ਬੇਰਹਿਮ ਹੈ, ਮੌਤ ਕਿਸੇ ਨਾਲ ਲਿਹਾਜ਼ ਨਹੀਂ ਕਰਦੀ। ਹੁਣ ਇਹਨੂੰ ਦੋਵਾਂ ਪੰਗਤੀਆਂ ਨੂੰ ਨਾਲ ਸਮਝ ਕੇ ਇਕੱਠਿਆਂ, ਜਦੋਂ ਅਕਾਲ ਪੁਰਖ ਤੋਂ ਵਿਛੜ ਗਏ ਅਸੀਂ ਅਕਿਰਤ ਕਣ ਹੋਣ ਕਰਕੇ, ਸਾਡੀ ਵਿਚੋਲਗੀ ਕਰਨ ਵਾਲਾ ਕੋਈ ਨਹੀਂ ਹੈ। ਜਦੋਂ ਵਿਚੋਲਗੀ ਕਰਨ ਵਾਲਾ ਕੋਈ ਨਹੀਂ, ਮੌਤ ਫਿਰ ਵੀ ਆਏਗੀ। ਅਸੀਂ ਅਕਿਰਤ ਕਣ ਬਣ ਕੇ ਜ਼ਿੰਦਗੀ ਲੰਘਾ ਲਈਏ, ਮੌਤ ਨੇ ਫਿਰ ਵੀ ਆਉਣਾ ਹੈ। ਅਸੀਂ ਸ਼ੁਕਰ ਗੁਜ਼ਾਰ ਬਣ ਕੇ ਜ਼ਿੰਦਗੀ ਗੁਜ਼ਾਰ ਲਈਏ, ਮੌਤ ਨੇ ਫਿਰ ਵੀ ਆਉਣਾ ਹੈ। ਇਹ ਨਹੀਂ ਵੀ ਜੇ ਮੈਂ ਹੁਣ ਅਕਿਰਤ ਕਣ ਬਣ ਕੇ ਉਹਦੇ ਤੋਂ ਵਿਛੜ ਕੇ ਸਾਰਾ ਜੀਵਨ ਗੁਜ਼ਾਰਿਆ ਹੈ ਅਤੇ ਮੌਤ ਮੇਰੇ ਨਾਲ ਤਰਸ ਕਰੇਗੀ ਵੀ ਚੱਲ ਤੈਨੂੰ ਹੋਰ ਜ਼ਿੰਦਗੀ ਦਿੱਤੀ, ਤੂੰ ਉਹਦੇ ਨਾਲ ਕਿਤੇ ਉਹਦਾ ਸ਼ੁਕਰ ਗੁਜ਼ਾਰ ਬਣ ਕੇ ਆਪਣਾ ਜੀਵਨ ਬਸਰ ਕਰ ਲਓ, ਉਹਨੇ ਕਿਸੇ ਨਾਲ ਲਿਹਾ, ਉਹ ਬੇਰਹਿਮ ਹੈ। ਮੌਤ ਹਮੇਸ਼ਾ ਬੇਰਹਿਮ ਹੈ, ਉਹ ਰਹਿਮ ਨਹੀਂ ਕਰ, ਜਿਹਦੀ ਮੌਤ ਆਈ ਹੈ ਉੱਥੇ ਰਹਿਮ ਕੋਈ ਨਹੀਂ, ਰਹਿਮ ਦਿਲੀ ਕੋਈ ਨਹੀਂ, ਉੱਥੇ ਦਇਆ ਕੋਈ ਨਹੀਂ, ਉੱਥੇ ਤਾਂ ਹੋਣੀ ਹੈ ਅਤੇ ਹੋਣੀ ਨੇ ਹਾਲਾਤਾਂ ਮੁਤਾਬਕ ਆਉਣਾ ਹੀ ਆਉਣਾ ਹੈ। ਜੋ ਹੋਣੀ ਵਾਪਰਨੀ ਹੈ ਉਹਨੂੰ ਅਸੀਂ ਰੋਕ ਕਦਾ ਚਿੱਤ ਵੀ ਨਹੀਂ ਸਕਦੇ, ਕਦੇ ਵੀ ਨਹੀਂ। ਇਸ ਲਈ ਸਤਿਗੁਰੂ ਕਹਿ ਰਹੇ ਵੀ ਭਾਈ ਤੂੰ ਅਕਿਰਤ ਕਣ ਬਣ ਕੇ ਨਹੀਂ, ਸ਼ੁਕਰ ਗੁਜ਼ਾਰ ਬਣ ਕੇ ਜੀਵਨ ਗੁਜ਼ਾਰ, ਤਾਂ ਜੋ ਤੇਰੀ ਜਿਹੜੀ ਵਕਾਲਤ ਹੈ ਗੁਰੂ ਕਰੇ, ਗੁਰੂ ਖੁਦ ਤੇਰਾ ਪੜਦਾ ਕੱਜੇ, ਗੁਰੂ ਖੁਦ ਤੇਰੀ ਪੱਤ ਰੱਖੇ, ਗੁਰੂ ਤੇਰੀ ਇੱਜ਼ਤ ਢਕੇ, ਉਸ ਮਾਲਕ ਦੇ ਦਰ 'ਤੇ ਗੁਰੂ ਤੇਰੀ ਇੱਜ਼ਤ ਰੱਖੇ। ਜੇ ਸ਼ੁਕਰਗੁਜ਼ਾਰ ਹੋਵਾਂਗੇ ਤਾਂ ਹੀ ਨਾ ਜੀ, ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਹੁਣ ਸੱਜਣ ਤਾਂ ਗੁਰੂ ਹੀ ਬਣੇਗਾ ਨਾ ਫਿਰ ਜਿਹੜਾ ਨਾਲ ਤੁਰੇਗਾ, ਅਤੇ ਜਿੱਥੇ ਲੇਖਾ ਮੰਗੀ ਆ ਤਿੱਥੇ ਖੜ੍ਹੇ ਦੱਸਣ। ਹੁਣ ਜਦੋਂ ਲੇਖੇ ਦੀ ਬਾਤ ਆਉਣੀ ਹੈ ਫਿਰ ਸੰਭਾਲਣਾ ਕਿੰਨੇ ਹੈ, ਜਿਹੜਾ ਵਕਾਲਤ ਕਰਨ ਵਾਲਾ ਹੋਏਗਾ, ਅਤੇ ਜੇ ਸਾਡੇ ਕੋਲ ਵਕਾਲਤ ਕਰਨ ਵਾਲਾ ਸਾਡਾ ਹੋਵੇ ਹੀ ਕੋਈ ਨਾ, ਫਿਰ ਸਾਡੀ ਵਕਾਲਤ ਕੌਣ ਕਰੇ।
ਸਾਡਾ ਸਹਾਇਕ, ਸਹਾਇਕ ਤਾਂ ਉਹ ਹੀ ਬਣੇਗਾ ਨਾ ਜੀ ਜਿਹੜਾ ਸਾਡੇ ਕੋਲ ਸਹਾਇਤਾ ਕਰਨ ਵਾਲਾ ਹੋਏਗਾ। ਪਰ ਜੇ ਸਾਡੇ ਕੋਲ ਸਹਾਇਤਾ ਕਰਨ ਵਾਲਾ ਹੋਵੇ ਹੀ ਕੋਈ ਨਾ ਤਾਂ ਸਾਡੀ ਸੰਭਾਲ ਕੌਣ ਕਰੇ? ਜਿਹਨੇ ਪਾਲਣਾ, ਜਿਹਨੇ ਪ੍ਰਤ ਪਾਲਣਾ, ਉਹਦੇ ਵੱਲੋਂ ਤਾਂ ਅਸੀਂ ਪਹਿਲਾਂ ਹੀ ਨਾ ਸ਼ੁਕਰੇ ਹੋਏ ਬੈਠੇ ਹਾਂ। ਇਸੇ ਕਰਕੇ ਤਾਂ ਮਾਲਕ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕਰਦਿਆਂ ਆਖਿਆ ਨਾ, ਕਹਿੰਦਾ ਜਿਸ ਦਾ ਦਿੱਤਾ ਪਹਿਨੇ ਖਾਏ, ਜਿਸ ਕਾ ਦੀਆ ਪਹਿਨੇ ਖਾਏ, ਤਿਸ ਸਿਉਂ ਆਲਸ ਕਿਉਂ ਬਣੈ ਮਾਹੇ। ਭਾਈ ਤੂੰ ਉਸ ਪ੍ਰਤੀ ਆਪਣੇ ਮਨ ਦੇ ਅੰਦਰ ਆਲਸ ਕਿਉਂ ਕਰੀ ਬੈਠਾ ਜਿਹਦਾ ਦਿੱਤਾ ਹੋਇਆ ਪਹਿਣ ਦਾ ਤੇ ਖਾਨਾ ਹੈ, ਤੇ ਸਿਉਂ ਆਲਸ ਕਿਉਂ ਬਣੈ ਮਾਹੇ, ਮਨ ਦੇ ਵਿੱਚ ਆਲਸ ਕਿਉਂ? ਤੇ ਜਿਹੜਾ ਆਲਸ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਵੀ ਇਹ ਨਾ ਸ਼ੁਕਰਾ ਹੋਇਆ ਬੈਠਾ ਹੈ। ਤੇ ਜਿਹੜਾ ਪਹਿਲਾਂ ਹੀ ਨਾ ਸ਼ੁਕਰਾ ਹੋਇਆ ਬੈਠਾ ਹੈ ਅਕਾਲ ਪੁਰਖ ਵੱਲੋਂ, ਉਹਨੇ ਕਿਵੇਂ ਸੰਭਾਲਣਾ ਜੀ? ਫਿਰ ਉੱਥੇ ਵਕਾਲਤ ਕਰਨੀ ਗੁਰੂ ਨੇ, ਤੇ ਗੁਰੂ ਵੀ ਵਕਾਲਤ ਤਾਂ ਕਰੇਗਾ ਨਾ ਜੇ ਅਸੀਂ ਅਕਿਰਤ ਕਣ ਨਾ ਹੋਏ, ਨਾ ਸ਼ੁਕਰੇ ਨਾ ਹੋਈਏ, ਸਗੋਂ ਸ਼ੁਕਰ ਗੁਜ਼ਾਰ ਬਣੀਏ ਹਰ ਪਲ, ਹਰ ਇੱਕ ਸਵਾਸ, ਹਰ ਇੱਕ ਕਰਮ, ਹਾਲਾਤਾਂ ਮੁਤਾਬਕ ਜਿਵੇਂ ਵੀ ਹਰ ਥਾਂ ਉੱਤੇ ਉਸ ਮਾਲਕ ਦਾ ਸ਼ੁਕਰ ਗੁਜ਼ਾਰੀਏ ਵੀ ਮਾਲਕਾ ਤੂੰ ਚਾਹਵੇਂ ਤਾਂ ਕੁਝ ਵੀ ਕਰ ਸਕਦਾ। ਜਿਵੇਂ ਆਪਾਂ ਕਹਿੰਦੇ ਜੀ ਦੁੱਖ ਵੇਲੇ ਕਿਵੇਂ ਕਹਿ ਦਈਏ ਵੀ ਮਾਲਕਾ ਤੇਰਾ ਸ਼ੁਕਰ ਹੈ, ਉਹ ਕੁਝ ਵੀ ਕਰ ਸਕਦਾ। ਜੇ ਤਾਂ ਪੋਜ਼ਿਟਿਵਿਟੀ ਨਾਲ ਚੱਲੀਏ ਫਿਰ ਇਹ ਸਮਝਿਆ ਜਾ ਸਕਦਾ ਮਾਲਕਾ ਤੂੰ ਚਾਹੁੰਦਾ ਤਾਂ ਹੋ ਸਕਦਾ ਸੀ, ਹਾਲਾਤ ਇਦੋਂ ਵੀ ਮਾੜੇ ਹੋ ਜਾਂਦੇ, ਪਰ ਬੜੇ ਚੰਗੇ ਨੇ ਤੂੰ ਸਾਨੂੰ ਅਜੇ ਵੀ ਜੀਵਤ ਰੱਖਿਆ, ਅਜੇ ਵੀ ਸਾਨੂੰ ਸਾਡੇ ਗੁਜ਼ਾਰੇ ਜੋਗਾ ਭੋਜਨ ਦੇ ਰਿਹਾ, ਅਜੇ ਵੀ ਸਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ ਤੇਰੀਆਂ ਬਖਸ਼ੀਆਂ ਹੋਈਆਂ ਨੇ, ਇਹ ਸੀ ਸ਼ੁਕਰ ਗੁਜ਼ਾਰ ਹੋਣਾ ਉਹਦੇ। ਅਤੇ ਜੇ ਨੈਗੇਟਿਵਿਟੀ ਵੇਖੀਏ ਫਿਰ ਭਾਵੇਂ ਸਾਰਾ ਕੁਛ ਮਿਲੀ ਵੀ ਜਾਵੇ ਬੰਦਾ ਤਾਂ ਵੀ ਨਾ ਸ਼ੁਕਰਾ ਹੋਇਆ ਬੈਠਾ। ਜੇ ਤੇ ਮਨੁੱਖ ਆਪਣੀ ਚੰਗੀ ਮਤ ਦੇ ਨਾਲ ਵਿਚਾਰ ਸ਼ੁਕਰ ਗੁਜ਼ਾਰ ਬਣਨਾ, ਫਿਰ ਤੇ ਇੱਕ ਇੱਕ ਸਵਾਸ ਸਾਡੇ ਲਈ ਉਹਦਾ ਸ਼ੁਕਰਾਨਾ ਹੈ ਵੀ ਇੱਕ ਇੱਕ ਸਾਹ ਨਾਲ ਅਸੀਂ ਉਹਦਾ ਸ਼ੁਕਰ ਗੁਜ਼ਾਰੀਏ ਵੀ ਜਿਹਨੇ ਸਵਾਸ ਦਿੱਤਾ। ਤੇ ਜੇ ਅਸੀਂ ਨਾ ਸ਼ੁਕਰੇ ਹੋਣਾ ਫਿਰ ਸਾਹਾਂ ਨੂੰ ਤੇ ਪਾਸੇ ਰੱਖ ਦਿਓ, ਫਿਰ ਤੇ ਉਹਦੀਆਂ ਦਿੱਤੀਆਂ ਵਸਤੂਆਂ ਪਦਾਰਥ ਬੰਦਾ ਵਰਤੀ ਵੀ ਜਾਂਦਾ, ਖਾਧੀ ਵੀ ਜਾਂਦਾ, ਪੀਤੀ ਵੀ ਜਾਂਦਾ, ਸਭ ਕੁਝ ਕਰੀ ਜਾਂਦਾ, ਨਾ ਸ਼ੁਕਰਾ ਤੇ ਫਿਰ ਵੀ ਬਣਿਆ ਬੈਠਾ। ਜੇ ਸ਼ੁਕਰ ਗੁਜ਼ਾਰ ਹੋਣਾ ਤੇ ਫਿਰ ਕਾਇਆਂ ਦਾ ਕੱਲਾ ਕੱਲਾ ਅੰਗ ਸਾਨੂੰ ਉਹਦਾ ਸ਼ੁਕਰ ਗੁਜ਼ਾਰ ਹੋਣ ਵਾਸਤੇ ਆਖਦਾ, ਤੇ ਜੇ ਨਾ ਸ਼ੁਕਰੇ ਹੋਣਾ ਫਿਰ ਸਾਰਾ ਕੁਝ ਲੈ ਕੇ ਵੀ ਗੁਰੂ ਸਾਹਿਬ ਕਹਿੰਦੇ ਦਸ ਵਸਤੂ ਲਈ ਪਾਛੈ ਫਵੈ ਇੱਕ ਵਸਤ ਕਾਰਨ ਬੇਖੋਟ ਗਵਾਵੈ, ਨਾ ਸ਼ੁਕਰੇ ਬਣਗੇ। ਸ਼ੁਕਰ ਗੁਜ਼ਾਰ ਹੋਣਾ ਤੇ ਫਿਰ ਕੱਲਾ ਕੱਲਾ ਪਲ ਉਹਦਾ ਸ਼ੁਕਰ ਕਰਨਾ ਸਾਨੂੰ ਸਿਖਾਉਂਦਾ। ਨਾ ਸ਼ੁਕਰਾ ਤੇ ਇਨਸਾਨ ਪਹਿਲਾਂ ਹੀ ਬਣਿਆ ਹੋਇਆ, ਹਾਲਾਤ ਨੇ। ਸਤਿਗੁਰੂ ਕਹਿੰਦੇ ਭਾਈ ਵੇਖ, ਜੇ ਤੂੰ ਅਕਿਰਤ ਕਣ ਬਣਿਆ ਵਿਛੜ ਗਿਆ, ਤੇ ਜੇ ਵਿਛੜਿਆ ਹੋਇਆ ਤੂੰ ਦੁਬਾਰਾ ਮਿਲਾਪ ਚਾਹੁੰਦਾ ਤੇ ਫਿਰ ਚੇਤਾ ਰੱਖ ਗੁਰੂ ਐਸਾ ਵਿਚੋਲਗੀ ਕਰਨ ਵਾਲਾ, ਵਕਾਲਤ ਕਰਨ ਵਾਲਾ ਜਿਹੜਾ ਤੈਨੂੰ ਅਕਾਲ ਪੁਰਖ ਦੇ ਦਰ ਤੇ ਪ੍ਰਵਾਨਗੀ ਦਵਾ ਸਕਦਾ। ਪਰ ਜੇ ਉਹਨੇ ਨਾ ਵਿਚੋਲਗੀ ਕੀਤੀ, ਚੇਤਾ ਰੱਖੀ, ਮੌਤ ਤੇਰੇ ਸਿਰ ਦੇ ਉੱਤੇ ਬੜੀ ਬੇਰਹਿਮ ਹੋ ਕੇ ਖੜੋਤੀ ਹੈ, ਉਹਨੇ ਤੇਰੇ ਨਾਲ ਕੋਈ ਲਿਹਾਜ਼ ਨਹੀਂ ਕਰਨਾ, ਉੱਥੇ ਤੇ ਅਜ਼ਰਾਇਲ ਫਰਿਸ਼ਤਾ ਜਿਹੜਾ ਨਾ ਉਹ ਕਦੇ ਵੀ ਲਿਹਾਜ਼ ਨਹੀਂ ਕਰਦਾ, ਉੱਥੇ ਤੇ ਫੜੇ ਫੜ ਕੁੱਟੇ ਵਾਲਾ ਹਿਸਾਬ ਹੈ, ਉਹਨੇ ਫੜ ਲੈਣਾ, ਹੋਣੀ ਨੇ ਟਲਣਾ ਕੋਈ ਨਹੀਂ, ਜਿਵੇਂ ਦੇ ਵੀ ਹਾਲਾਤ ਹੋਣਗੇ ਉਸ ਮੁਤਾਬਕ ਹੋਣੀ ਨੂੰ ਆਪਣੇ ਉੱਤੇ ਫਿਰ ਹੰਡਾਉਣਾ।

ਫਿਰ ਜੀ ਪਕੜੇ ਚਲਾਇਆ, ਪਕੜ ਜਲਾਇਣ ਦੂਤ ਜੰਮ ਕਿਸੈ ਨਾ ਦੇਨੀ ਭੇਤ। ਕੋਈ ਭੇਤ ਨਹੀਂ, ਗੁਰੂ ਸਾਹਿਬ ਕਹਿੰਦੇ ਪਕੜੇ ਚਲਾਇਆ ਅੱਗੇ ਆਪਣਾ ਕਮਾਇਆ, ਆਪਣਾ ਕਮਾਇਆ। ਬੰਨਿਆ ਕਿਉਂ ਗਿਆ? ਆਪਣੇ ਕਮਾਏ ਕਰਕੇ ਕੀਤੇ ਕਾਰਨ ਪਕੜੀ, ਫੜੀ ਕਿਉਂ ਗਈ? ਆਪਣੇ ਕੀਤੇ ਕਰਕੇ। ਜਿਵੇਂ ਸਤਿਗੁਰੂ ਜੀ ਨੇ ਜਦੋਂ ਮੱਛੀ ਦੀ ਗੱਲ ਕੀਤੀ ਨਾ, ਸਿਰਫ ਇੱਕ ਉਦਾਹਰਣ ਹੈ, ਤੇ ਉਹ ਉਦਾਹਰਣ ਵਿੱਚ ਮਾਲਕ ਪਾਤਸ਼ਾਹ ਇਹ ਦਰਸਾਉਂਦੇ ਕਹਿੰਦੇ ਵੀ ਤੇਰੀ ਜ਼ੁਬਾਨ ਦਾ ਰਸਤੇ ਨੂੰ ਲੈ ਬੈਠਾ। ਜਦੋਂ ਮਛੁਆਰੇ ਨੇ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਕੁੰਡੀ ਸੁੱਟੀ, ਉਹਦੇ ਨਾਲ ਨਿੱਕਾ ਜਿਹਾ ਮਾਸ ਦਾ ਟੁਕੜਾ ਟੰਗ ਕੇ ਸੁੱਟਤੀ, ਤੇ ਤੂੰ ਦੌੜੀ ਗਈ। ਮੀਨ ਕੀ ਕਰਦੀ ਫਿਰ? ਮੱਛੀ ਦੌੜੀ ਜਾਂਦੀ ਉਹ ਟੁਕੜੇ ਨੂੰ ਵੇਖ ਕੇ। ਹੁਣ ਇਹ ਨਹੀਂ ਨਾ ਪਤਾ ਵੀ ਉਹ ਜਿਹੜਾ ਟੁਕੜਾ ਉਹ ਮੈਨੂੰ ਖਾਣ ਵਾਸਤੇ ਨਹੀਂ, ਮੇਰੇ ਖਾਣ ਵਾਸਤੇ ਨਹੀਂ, ਮੈਨੂੰ ਫਸਾਉਣ ਵਾਸਤੇ ਰੱਖੇ ਹੈ। ਉਹ ਜਦੋਂ ਜਾ ਕੇ ਟੁਕੜੇ ਉੱਤੇ ਆਪਣੇ ਨਾ ਮੂੰਹ ਦੇ ਨਾਲ ਉਹ ਟੁਕੜੇ ਨੂੰ ਖਾਣ ਲੱਗਦੀ ਤੇ ਉਸੇ ਕੁੰਡੀ ਵਿੱਚੋਂ ਪਰੋਈ ਜਾਂਦੀ ਤੇ ਉਹ ਮਛਵਾਰਾ ਖਿੱਚ ਲੈਂਦਾ। ਉਹ ਖਾਣ ਆਈ ਕਿਸੇ ਦਾ ਸ਼ਿਕਾਰ ਬਣ ਗਈ। ਇਸੇ ਕਰਕੇ ਬਾਪੂ ਜੀ ਨੇ ਕਿਹਾ ਨਾ ਵੀ ਕੀਤਾ ਕਾਰਨ ਪਾਕੜੀ ਕਿਉਂ ਕੀਤੋ ਵੇਸਾਹ, ਤੂੰ ਵੇਸਾਹ ਕਿਵੇਂ ਕਰ ਲਿਆ, ਤੂੰ ਆਪਣੇ ਕੀਤੇ ਕਰਕੇ ਫੜੀ ਗਈ ਹੈ। ਹੁਣ ਸਤਿਗੁਰੂ ਕਹਿ ਰਹੇ ਕਹਿੰਦੇ ਭਾਈ ਪਕੜੇ ਚਲਾਇਆ, ਤੈਨੂੰ ਤੇ ਤੇਰੀ ਹੋਣੀ ਲੈ ਗਈ। ਹੁਣ ਜਿਹੜਾ ਤੇਰੀ ਹੋਣੀ ਤੈਨੂੰ ਜਿਨ੍ਹਾਂ ਹਾਲਾਤਾਂ ਵਿੱਚ ਲੈ ਕੇ ਗਈ ਹੈ ਉੱਥੇ ਆਪਣਾ ਕਮਾਇਆ, ਉਹ ਸਾਰਾ ਤੇਰਾ ਆਪਣਾ ਹੀ ਕਮਾਇਆ ਹੋਇਆ ਹੈ, ਉਹ ਸਾਰਾ ਤੇਰਾ ਆਪਣਾ ਹੀ ਕਮਾਇਆ ਹੈ, ਉਹ ਕਿਸੇ ਹੋਰ ਦਾ ਨਹੀਂ। ਹਾਲਾਤ ਹੋਣੀ ਇਕੱਲੀ ਮੌਤ ਨਹੀਂ ਹੈ ਜੀ, ਮਤਾਂ ਕਿਤੇ ਅਸੀਂ ਵੀ ਹੋਣੀ ਇਕੱਲੀ ਮੌਤ ਹੀ ਹੈ, ਹੋਣੀ ਹੋ ਰਿਹਾ ਹਰ ਕਰਮ ਜਿਹਨੂੰ ਅਸੀਂ ਬਦਲ ਨਹੀਂ ਸਕਦੇ ਉਹ ਹੋਣੀ ਹੈ। ਹੁਣ ਉਹ ਹੋਣੀ ਮੁਤਾਬਕ ਹਾਲਾਤ ਬਣਦੇ ਗਏ, ਬਦਲ ਨਹੀਂ ਸਕੇ ਅਸੀਂ, ਉਹ ਜਿਵੇਂ ਜਿਵੇਂ ਵਾਪਰਦੀ ਗਈ ਤਿਵੇਂ ਤਿਵੇਂ ਹਾਲਾਤ ਬਣਦੇ ਗਏ। ਉਹ ਹੋਣੀ ਦੇ ਹਾਲਾਤਾਂ ਨੇ ਲਿਆ ਕੇ ਬਿਲਕੁਲ ਨਰਕ ਦੀ ਜ਼ਿੰਦਗੀ 'ਤੇ ਖੜਾਤਾ, ਨਰਕ ਭਰੀ ਜ਼ਿੰਦਗੀ 'ਤੇ ਖੜਾਤਾ। ਮਾਲਕ ਕਹਿੰਦੇ ਜਦੋਂ ਹੋਣੀ ਫੜ ਕੇ ਲੈ ਗਈ ਪਤਾ ਥੋੜ੍ਹੀ ਲੱਗਣਾ। ਹੁਣ ਜੇ ਬੰਦਾ ਜਾਣਦਾ ਹੋਵੇ ਵੀ ਹਾਲਾਤ ਇੱਦਾਂ ਦੇ ਬਣ ਜਾਣੇ ਤੇ ਇਨਸਾਨ ਪਹਿਲਾਂ ਹੀ ਸਵਰਿਆ ਫਿਰੇ ਵੀ ਨਹੀਂ ਪਾਈ, ਤੇ ਬਾਅਦ ਵਿੱਚ ਇਨਸਾਨ ਪਛਤਾਉਂਦਾ ਨਾ ਵੀ ਜੇ ਪਤਾ ਹੁੰਦਾ ਇੱਦਾਂ ਦੇ ਹਾਲਾਤ ਬਣ ਜਾਣੇ ਤੇ ਮੈਂ ਕਦਾ ਚਿੱਤ ਵੀ ਕਰਮ ਨਾ ਕਰਦਾ, ਹੈ ਨਾ, ਫਿਰ ਹਾਲਾਤ ਉਦੋਂ ਪਛਤਾਵਾ। ਪਰ ਹੋਣੀ ਨੇ ਇਹਨੂੰ ਉਹ ਹਾਲਾਤਾਂ 'ਤੇ ਲਿਆ ਕੇ ਖੜਿਆਂ ਕਰਤਾ, ਪਕੜੇ ਚਲਾਇਆ। ਸਤਿਗੁਰੂ ਕਹਿੰਦੇ ਜਦੋਂ ਫੜ ਕੇ ਲੈ ਆਉਂਦਾ ਉਦੋਂ ਆਪਣਾ ਕਮਾਇਆ, ਹੁਣ ਇਹਦੇ ਸਾਹਮਣੇ ਆਇਆ ਕੀ ਹੈ? ਇਹਦਾ ਆਪਣਾ ਕੀਤਾ ਹੋਇਆ। ਜਦੋਂ ਆਪਣਾ ਕੀਤਾ ਇਹਦੇ ਸਾਹਮਣੇ ਆ ਗਿਆ ਫਿਰ ਪਤਾ ਲੱਗਾ ਵੀ ਮੈਂ ਬੜਾ ਨੁਕਸਾਨ ਕਰ ਲਿਆ ਆਪਣਾ, ਉਦੋਂ ਸਮਝਿਆ ਹੀ ਨਹੀਂ। ਮਹਾ ਮੋਹਣੀ ਰਾਤਿਆ, ਉਦੋਂ ਤੇ ਵੱਡੀ ਮੋਹਣੀ ਜਿਹੜੀ ਨਾ ਉਹਦੇ ਵਿੱਚ ਮਸਤ ਹੋਇਆ ਪਿਆ ਸੀ, ਉਸ ਮੋਹਣੀ ਵਿੱਚ ਰਤਿਆ ਪਿਆ, ਉਹਦੇ ਵਿੱਚ ਮਸਤ ਹੋਏ ਨੇ, ਜਾਣਿਆ ਹੀ ਨਹੀਂ ਵੀ ਹਾਲਾਤ ਕੀ ਤੋਂ ਕੀ ਬਣਦੇ ਗਏ। ਜਿਵੇਂ ਮਾਇਆ ਬਹੁਤੀ ਹੋਵੇ ਨਾ ਬੰਦਾ ਮਸਤ ਹੋ, ਮਹਾਮੋਹਣੀ ਇੱਥੇ ਸ਼ਬਦ ਉਹਦੇ ਲਈ ਵਰਤਿਆ ਗਿਆ, ਮਸਤ ਹੋ ਗਿਆ, ਵੇਖਿਆ ਹੀ ਨਹੀਂ ਕਿਹੜਾ ਕਰਮ ਕਰਨ ਵਾਲਾ ਹੈ ਤੇ ਕਿਹੜਾ ਨਹੀਂ, ਹਰ ਕਰਮ ਕਰਦਾ ਰਿਹਾ, ਮਾੜੇ ਤੋਂ ਮਾੜਾ ਕਰਮ ਕੀਤਾ। ਐਸ਼ ਪ੍ਰਸਤੀ ਵਾਲੇ ਪਾਸੇ ਤੁਰ ਪਿਆ, ਧਨ ਵਿੱਚ ਮਸਤ ਹੋਇਆ, ਖਰਚਦਾ ਰਿਹਾ ਖਰਚਦਾ ਰਿਹਾ, ਇਹ ਵੀ ਨਹੀਂ ਵੇਖਿਆ ਵੀ ਰੋਜ਼ ਘੱਟ ਰਿਹਾ, ਰੋਜ਼ ਘੱਟ ਰਿਹਾ, ਬਹੁਤ ਹੈ ਬਹੁਤ ਹੈ, ਇਸ ਤਰ੍ਹਾਂ ਕਰਦੇ ਕਰਦੇ ਨੇ ਸਾਰਾ ਕੁਝ ਉਜਾੜ ਲਿਆ।
ਜਦੋਂ ਉੱਜੜ ਗਿਆ ਨਾ ਹਾਲਾਤ, ਹੁਣ ਕੀ ਬਣ ਗਏ, ਨਰਕ ਭਰੀ। ਪਹਿਲਾਂ ਮਹਿਲਾਂ 'ਚ ਰਹਿੰਦਾ ਸੀ, ਹੁਣ ਮਹਿਲ ਹੀ ਝੁੱਗੀ ਨਾਲੋਂ ਵੀ ਮਾੜੇ ਬਣ ਗਏ, ਹਾਲਾਤ ਬਦਲ ਗਏ। ਫਿਰ ਪਛਤਾਉਂਦਾ ਹੈ, ਹੁਣ ਪਛਤਾਵਾ ਕਾਹਦਾ, ਵੀ ਮੈਨੂੰ ਜੇ ਪਤਾ ਹੁੰਦਾ ਹਾਲਾਤ ਇੱਦਾਂ ਦੇ ਬਣ ਜਾਣੇ, ਮੈਂ ਸੰਕੋਚ ਕੇ ਚੱਲਦਾ। ਪਰ ਉਦੋਂ ਮਹਾਮੋਹਣੀ ਰਾਤਿਆ, ਸੰਕੋਚ ਉਹਨੇ ਕਰਨ ਹੀ ਨਹੀਂ ਨਾ ਦਿੱਤਾ। ਜਿਹੜਾ ਨਸ਼ਾ ਦਿਮਾਗ ਨੂੰ ਚੜ੍ਹਿਆ ਹੋਇਆ ਸੀ, ਉਹ ਦਿਮਾਗ ਨੂੰ ਚੜ੍ਹੇ ਹੋਏ ਨਸ਼ੇ ਨੇ ਸੰਕੋਚ ਕਰਨ ਹੀ ਨਹੀਂ ਦਿੱਤਾ, ਸਬਰ ਕਰਨ ਹੀ ਨਹੀਂ ਦਿੱਤਾ। ਅੰਨਾ ਹੋਇਆ, ਧੁੱਤ ਹੋਇਆ ਮਾਇਆ ਦੇ ਨਸ਼ੇ 'ਚ, ਪਰਵਾਹੀ ਕੋਈ ਨਹੀਂ। ਸਤਿਗੁਰੂ ਕਹਿੰਦੇ ਮਹਾਮੋਹਣੀ ਰਤਿਆ, ਰਤਿਆ ਮਹਾਮੋਹਣੀ ਵਿੱਚ ਹੈ। ਜਦੋਂ ਹਾਲਾਤ ਫੜ ਕੇ ਐ ਬਿਲਕੁਲ ਨਰਕ 'ਤੇ ਲੈ ਆਏ, ਉਦੋਂ ਆਪਣਾ ਕਮਾਇਆ, ਫਿਰ ਆਪਣਾ ਕੀਤਾ ਸਾਹਮਣੇ ਆਉਂਦਾ। ਵੀ ਫਿਰ ਪਤਾ ਲੱਗਦਾ ਨਾ ਵੀ ਮੰਦੇ ਕਰਮ ਕੀਤੇ ਨੇ, ਫਿਰ ਪਤਾ ਲੱਗਦਾ। ਉਹ ਜਦੋਂ ਮੰਦੇ ਕਰਮ ਸਾਹਮਣੇ ਆਉਂਦੇ, ਫਿਰ ਇਨਸਾਨ ਕੁਰਲਾਉਂਦਾ ਹੈ। ਮੰਦੇ ਕੀਤੇ ਹੋਏ ਜਦੋਂ ਇਨਸਾਨ ਦੇ ਸਾਹਮਣੇ ਆਉਂਦੇ ਨੇ, ਉਦੋਂ ਇਨਸਾਨ ਕੋਲ ਸਿਵਾਏ ਕੁਰਲਾਹਟ ਤੋਂ ਕੁਝ ਨਹੀਂ ਹੁੰਦਾ। ਉਦੋਂ ਕੁਰਲਾਉਂਦਾ, ਆਪਣੇ ਮਨ ਅੰਦਰ ਪਛਤਾਉਂਦਾ ਹੈ ਵੀ ਜੇ ਪਤਾ ਹੁੰਦਾ ਹਾਲਾਤ ਇੱਦਾਂ ਦੇ ਬਣ ਜਾਣੇ ਨੇ, ਤਾਂ ਮੈਂ ਸੰਭਲ ਕੇ ਚੱਲਦਾ, ਸੋਚ ਕੇ ਚੱਲਦਾ, ਵਿਚਾਰ ਕੇ ਚੱਲਦਾ ਨਾ। ਇਸ ਲਈ ਸਾਹਿਬ ਕਹਿ ਰਹੇ, ਕਹਿੰਦੇ ਜਦੋਂ ਆਪਣਾ ਕਮਾਇਆ, ਆਪਣਾ ਕਮਾਇਆ ਹੋਇਆ ਸਾਡੇ ਸਾਹਮਣੇ, ਗੁਣ ਗੋਬਿੰਦ ਗੁਰਮੁਖ ਨਾ ਜਪਿਆ, ਇਹ ਵੀ ਸਾਡਾ ਕਮਾਇਆ ਹੋਇਆ। ਜਪ ਲੈਂਦਾ ਤੇ ਹਾਲਾਤ ਹੋਰ ਹੁੰਦੇ, ਨਾ ਜਪਿਆ ਹਾਲਾਤ ਹੋਰ ਨੇ। ਗੁਣ ਗੋਬਿੰਦ ਗੁਰਮੁਖ ਨਾ ਜਪਿਆ, ਫਿਰ ਤਪਤ ਥੰਮ ਗਲ ਲਾਤਿਆ। ਫਿਰ ਕਹਿੰਦੇ ਹਾਲਾਤ ਇੱਦਾਂ ਦੇ ਬਣ ਜਾਂਦੇ ਵੀ ਤਪਦੇ ਹੋਏ ਥੰਮ ਜਿਵੇਂ ਗਲ ਨਾਲ ਲਾਉਂਦਾ ਨਾ। ਇਹਨੂੰ ਸੁਖਾਲੇ ਜਿਹੇ ਤਰੀਕੇ ਨਾਲ ਇੱਕ ਜ਼ਿੰਦਗੀ ਬਾਦਸ਼ਾਹੀ ਭਰੀ ਬੰਦੇ ਨੇ, ਉਹ ਜਿਉਂ ਹੀ ਹੋਵੇ। ਤੇ ਬਾਦਸ਼ਾਹੀ ਜਾਵੇ ਖੁਸ਼, ਰਾਜਾ ਹੋਵੇ ਜ਼ਿੰਦਗੀ ਬਾਦਸ਼ਾਹ ਵਾਲੀ ਹੈ। ਜਿਉਂ ਹੀ ਉਹਨੇ ਬਹੁਤ ਲੰਮਾ ਅਰਸਾ ਬਾਦਸ਼ਾਹੀ ਜਿਉਂ ਹੀ, ਪਰ ਹਾਲਾਤਾਂ ਨੇ ਉਹਦੇ ਕੋਲੋਂ ਬਾਦਸ਼ਾਹੀ ਖੋਹ ਲਈ। ਅਤੇ ਜਦੋਂ ਉਹਨੂੰ ਬਿਨਾਂ ਬਾਦਸ਼ਾਹੀ ਤੋਂ ਜ਼ਿੰਦਗੀ ਲੰਘਾਉਣੀ ਪਵੇ, ਫਿਰ ਜਿਉਣੀ ਪਵੇ, ਬਾਦਸ਼ਾਹੀ ਤੋਂ ਬਿਨਾਂ ਭਾਵ ਕੋਈ ਹੁਣ ਸੁੱਖ ਸਹੂਲਤ ਨਹੀਂ, ਕੋਈ ਨੌਕਰ ਚਾਕਰ ਨਹੀਂ, ਕੁਝ ਨਹੀਂ, ਆਮ ਮਨੁੱਖ ਵਰਗੀ ਜ਼ਿੰਦਗੀ ਬਣ ਗਈ, ਆਮ ਮਨੁੱਖ ਤੋਂ ਵੀ ਹੇਠਾਂ ਵਾਲੀ ਜ਼ਿੰਦਗੀ ਕਹਿ ਲਈਏ, ਬਾਦਸ਼ਾਹੀ ਤੋਂ ਸਿੱਧਾ ਮੰਗਤਿਆਂ ਵਾਲੀ ਜ਼ਿੰਦਗੀ 'ਤੇ ਆ ਗਿਆ। ਉਹਦੇ ਲਈ ਇਹ ਤਪਦਾ ਹੋਇਆ ਥੰਮ ਹੀ ਹੈ, ਕਿੱਥੇ ਇੱਕ ਆਵਾਜ਼ ਉੱਤੇ ਨੌਕਰ ਚਾਕਰਾਂ ਦੀ ਕਤਾਰ ਲੱਗ ਜਾਂਦੀ ਸੀ, ਦੱਸੋ ਬਾਦਸ਼ਾਹ ਤੁਹਾਨੂੰ ਕੀ ਸਹਾਇਤਾ ਚਾਹੀਦੀ। ਹੁਣ ਬਾਦਸ਼ਾਹੀ ਖੁਸ਼ੀ, ਹਾਲਾਤ ਮੰਗਤਿਆਂ ਵਾਲੇ ਬਣ ਗਏ, ਹੁਣ ਪਿਆ ਕੁਰਲਾਈ ਵੀ ਜਾਂਦਾ ਤਾਂ ਵੀ ਕੋਈ ਨਹੀਂ ਪੁੱਛਣ ਆਉਂਦਾ ਵੀ ਦੱਸੋ ਹਾਲਾਤ ਕੀ ਨੇ। ਬਸ ਇਹੀ ਤਪਤ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ, ਤਪਤ ਥੰਮ ਗਲ ਲਾਤੇ ਆ, ਇਹਨੂੰ ਹੋਰ ਸੌਖਾ ਕਰ ਲਈਏ, ਜਿਵੇਂ ਅੱਜ ਦੇ ਸਮੇਂ ਮੁਤਾਬਕ ਹੁਣ ਤਪਦੀ ਹੋਈ ਗਰਮੀ ਹੈ, ਤਪਸ਼ ਹੈ, ਜਿਹਦੀ 'ਤੇ ਜੇਬ ਭਾਰ ਚੱਲ ਲਈ ਆ, ਉਹ ਕਹਿੰਦਾ ਵੀ ਆਪਾਂ ਤਾਂ ਆਪਣੇ ਰੂਮ ਦਾ ਆਪਣੇ ਆਫਿਸ ਦਾ ਟੈਂਪਰੇਚਰ ਕੀਤਾ ਸਹੀ ਸੈੱਟ, ਆਪਣੇ ਮੁਤਾਬਕ ਆਪਾਂ ਬੈਠੇ, ਉਹਦੀ ਬਾਦਸ਼ਾਹੀ ਹੈ। ਅਤੇ ਜਿਹਨੂੰ ਪਤਾ ਵੀ ਸ਼ਾਮ ਤੱਕ ਕੁਛ ਕਰੂੰ ਤਾਂ ਰੋਟੀ ਪੱਕਣੀ, ਜੇ ਘਰੇ ਕੁਝ ਲੈ ਕੇ ਜਾਊਂ ਤਾਂ ਪ੍ਰਸ਼ਾਦਾ ਬਣਨਾ,
ਜੇ ਨਾ ਲੈ ਕੇ ਗਿਆ ਮੈਂ ਵੀ ਭੁੱਖਾ ਰਹੂੰ ਅਤੇ ਮੇਰਾ ਟੱਬਰ ਵੀ ਭੁੱਖਾ ਰਹੂ। ਉਹ ਫਿਰ ਨਾ ਟੈਂਪਰੇਚਰ ਵੇਖਦਾ, ਨਾ ਧੁੱਪ ਵੇਖਦਾ ਅਤੇ ਨਾ ਛਾਂ। ਉਹ ਆਪਣੀ ਮਿਹਨਤ ਕਰ ਰਿਹਾ, ਉਹਨੂੰ ਪਤਾ ਮਿਹਨਤ ਕਰਾਂਗਾ ਅਤੇ ਸ਼ਾਮ ਨੂੰ ਕੁਝ ਮਿਲਣਾ। ਹੁਣ ਉਹ ਜਿਹੜਾ ਟੈਂਪਰੇਚਰ ਐਨ ਆਪਣੇ ਮੁਤਾਬਕ ਸੈੱਟ ਕਰਕੇ ਬੈਠਾ ਵੀ ਮੈਂ ਅਤੇ ਭਾਈ ਬਾਦਸ਼ਾਹ ਹਾਂ, ਉਹਨੂੰ ਕਹੋ ਵੀ ਛੱਡ ਸੱਜਣਾ 2 ਘੰਟੇ ਆ ਮੇਰੇ ਨਾਲ ਲਾ ਦਿਹਾੜੀ ਅਤੇ ਤੈਨੂੰ ਲੱਗੇ ਪਤਾ। ਉਹਦੇ ਲਈ ਉਹ ਤਪਦਾ ਥੰਮ ਗਲ ਨਾਲ ਲਾਉਣਾ ਹੀ ਆ ਵੀ ਕਜਾ ਉੱਥੇ ਬੈਠੇ ਨੂੰ ਸਭ ਕੁਝ ਮਿਲ ਹੀ ਜਾਂਦਾ ਹੈ ਅਤੇ ਕਜਾ ਹੁਣ ਉਸ ਥਾਂ 'ਤੇ ਬੈਠਣ ਜੋਗਾ ਵੀ ਸਮਾਂ ਹੈ ਨਹੀਂ ਅਤੇ ਹੁਣ ਸਾਰਾ ਦਿਨ ਮੁਸ਼ੱਕਤ ਕਰਨੀ ਪੈਂਦੀ, ਮਿਹਨਤ ਕਰਨੀ ਪੈਂਦੀ ਅਤੇ ਮਿਹਨਤ ਕਰਦਾ ਨਾਲੇ ਕੁਰਲਾਈ ਜਾਂਦਾ ਵੀ ਜ਼ਿੰਦਗੀ ਤਾਂ ਬੜੀ ਸੁਖਾਲੀ ਸੀ ਪਰ ਮੇਰੇ ਹਾਲਾਤਾਂ ਨੇ ਮੇਰੇ ਨਾਲ ਖਿਲਵਾੜ ਕੀਤੀ ਹੈ। ਅਤੇ ਉਹ ਹਾਲਾਤਾਂ ਨੇ ਜਿਹੜੀ ਖਿਲਵਾੜ ਕੀਤੀ ਕਹਿ ਲਓ, ਉੱਥੇ ਫਿਰ ਆਪਣਾ ਕਮਾਇਆ ਹੀ ਹੈ ਭਾਈ, ਤੇਰਾ ਕਮਾਇਆ ਤੇਰੇ ਸਾਹਮਣੇ ਆਇਆ, ਤੂੰ ਜੋ ਕੀਤਾ ਉਹ ਤੂੰ ਬੀਜਿਆ ਹੋਇਆ ਵੱਢਿਆ ਅਤੇ ਜੋ ਵੱਢਿਆ ਹੁਣ ਉਹਦੇ ਅਨੁਸਾਰ ਤੈਨੂੰ ਖਾਣਾ ਵੀ ਪੈਣਾ। ਅਤੇ ਮਾਲਕ ਕਹਿੰਦੇ ਤਪਤ ਥੰਮ ਗਲ ਲਾਤੇ ਆ, ਭਾਈ ਇਹ ਤਾਂ ਤੇਰੇ ਨਾਲ ਬੀਤੀ ਹੈ ਕਿਉਂਕਿ ਤੂੰ ਆਪ ਉਸ ਅਕਾਲ ਦੇ ਸ਼ੁਕਰਾਨੇ ਤੋਂ ਨਾ ਸ਼ੁਕਰਾ ਹੋਇਆ। ਸ਼ੁਕਰਗੁਜ਼ਾਰ ਰਹਿੰਦਾ ਅਤੇ ਉਹ ਤੇਰੀ ਪਾਤਰ ਰੱਖਦਾ, ਢੱਕਦਾ, ਇੱਜ਼ਤ ਰੱਖਦਾ, ਪਰ ਤੂੰ ਨਾ ਸ਼ੁਕਰਾ ਹੋਇਆ ਅਤੇ ਨਾ ਸ਼ੁਕਰਾ ਬਣ ਕੇ ਜਿਹੜਾ ਸਮਾਂ ਲੰਘਾਇਆ ਨਾ, ਬਸ ਉਸੇ ਕੀਤੇ ਹੋਏ ਨੇ ਤੇਰੇ ਸਾਹਮਣੇ ਪ੍ਰਗਟ ਰੂਪ ਵਿੱਚ ਆ ਕੇ ਤੈਨੂੰ ਦਰਸਾਇਆ ਵੀ ਸੱਜਣਾ ਹੁਣ ਤਪਦਾ ਹੋਇਆ ਥੰਮ 'ਤੇ

ਫਿਰ ਜੀ ਸਤਿਗੁਰੂ ਨੇ ਜ਼ਿਕਰ ਕੀਤਾ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛੁਤਾਪਿਆ। ਗਿਆਨ ਔਰ ਧਿਆਨ, ਗਿਆਨ ਰੱਖਣ ਵਾਲਾ ਗਿਆਨੀ, ਧਿਆਨ ਲਾਉਣ ਵਾਲਾ ਧਿਆਨੀ, ਜਿੱਡਾ ਮਰਜ਼ੀ ਵੱਡਾ ਹੋਵੇ, ਗਿਆਨੀ ਵੀ ਔਰ ਧਿਆਨੀ ਵੀ ਜਿੰਨਾ ਮਰਜ਼ੀ ਵੱਡਾ ਹੋਵੇ, ਕਾਮ ਤੇ ਕ੍ਰੋਧ ਮਤ ਮਾਰ ਹੀ ਦਿੰਦੇ ਨੇ। ਹੁਣ ਗਿਆਨਵਾਨ ਤੇ ਤਾਂ ਜੇ ਕਾਮ ਤੋਂ ਬਚ ਜਾਏ, ਧਿਆਨੀ ਤੇ ਤਾਂ ਜੇ ਕਾਮ ਤੋਂ ਬਚ ਜਾਏ, ਤੇ ਜੇ ਗਿਆਨੀ ਔਰ ਧਿਆਨੀ ਇਹ ਵੀ ਕਾਮ ਵਿੱਚ ਉਲਝ ਗਏ, ਫਿਰ ਗਿਆਨ ਧਿਆਨ ਕੰਮ ਨਹੀਂ ਆਉਂਦਾ, ਫਿਰ ਕਾਮ ਰਹਿ ਜਾਂਦਾ। ਗਿਆਨ ਔਰ ਧਿਆਨ ਦੋਵੇਂ ਚੀਜ਼ਾਂ ਮਨ ਦੀ ਇਕਾਗਰਤਾ ਮੰਗਦੀਆਂ ਨੇ, ਦੋਵੇਂ ਧਿਆਨ ਵੀ ਤੇ ਗਿਆਨ ਵੀ ਮਨ ਦੀ ਇਕਾਗਰਤਾ ਮੰਗਦੀਆਂ। ਜਿੱਥੇ ਕਾਮ ਹੋਏਗਾ ਉੱਥੇ ਮਨ ਦੀ ਇਕਾਗਰਤਾ ਨਹੀਂ ਹੁੰਦੀ, ਜਿੱਥੇ ਮਨ ਦੀ ਇਕਾਗਰਤਾ ਨਹੀਂ ਉੱਥੇ ਗਿਆਨ ਨਹੀਂ ਰਹਿ ਸਕਦਾ, ਨਾ ਉੱਥੇ ਧਿਆਨ ਰਹਿੰਦਾ। ਗਿਆਨ ਵੀ ਚਲੇ ਗਿਆ, ਧਿਆਨ ਵੀ ਚਲੇ ਗਿਆ। ਜਿਹੜਾ ਜ਼ਿਕਰ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਕਾਮ ਕ੍ਰੋਧ ਅਹੰਕਾਰ ਤਿੰਨ ਚੀਜ਼ਾਂ ਆ ਗਈਆਂ। ਹੰਕਾਰ ਵੀ ਗਿਆਨ ਤੇ ਧਿਆਨ ਖੋਹ ਲੈਂਦਾ ਹੈ, ਹੰਕਾਰ ਕਰਕੇ ਵੀ ਖੁਸ਼ ਜਾਂਦਾ ਹੈ। ਹੰਕਾਰੀ ਕਦੇ ਗਿਆਨੀ ਨਹੀਂ ਹੋ ਸਕਦਾ, ਹੰਕਾਰੀ ਕਦੇ ਧਿਆਨੀ ਨਹੀਂ ਹੋ ਸਕਦਾ, ਉੱਥੇ ਵੀ ਹੰਕਾਰ ਬੋਲ ਰਿਹਾ ਨਾ। ਜੇ ਹੰਕਾਰੀ ਗਿਆਨੀ ਹੋਵੇ ਫਿਰ ਨਾਨਕ ਲਿਖਿਆ ਇੱਕ ਗੱਲ ਹੋਰ ਹੋ ਮੈਂ ਝੱਖਣਾ ਝਾਖ, ਫਿਰ ਕਿਉਂ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਅਹੰਕਾਰ ਮੂਠਾ। ਮੂਠਾ ਮਤਲਬ ਠੱਗਿਆ ਗਿਆ, ਕਾਮ ਕੋਲੋਂ ਕ੍ਰੋਧ ਕੋਲੋਂ ਤੇ ਹੰਕਾਰ ਕੋਲੋਂ ਠੱਗਿਆ ਗਿਆ। ਕੌਣ? ਗਿਆਨੀ ਤੇ ਧਿਆਨੀ। ਗਿਆਨ ਖੋਹ ਲਿਆ ਹੰਕਾਰ ਨੇ, ਗਿਆਨ ਖੋਹ ਲਿਆ ਕ੍ਰੋਧ ਨੇ, ਗਿਆਨ ਖੋਹ ਲਿਆ ਕਾਮ ਨੇ। ਕਾਮ ਵਸ ਹੋਏ ਦਾ ਗਿਆਨ ਥੋੜ੍ਹੀ ਕੰਮ ਆਉਂਦਾ ਹੈ, ਕਾਮ ਕ੍ਰੋਧ ਵਸ ਹੋਏ ਦਾ ਗਿਆਨ ਥੋੜ੍ਹੀ ਕੰਮ ਆਉਂਦਾ ਹੈ। ਜੇ ਕ੍ਰੋਧ ਵਸ ਹੋਏ ਦਾ ਗਿਆਨ ਕੰਮ ਆਉਂਦਾ ਹੋਵੇ ਫਿਰ ਤੇ ਕਹਿ ਦੇ ਨਾ ਵੀ ਕ੍ਰੋਧ ਤੇ ਦੋ ਪਲਦਾ ਹੈ, ਕਿਹੜੀ ਗੱਲ ਹੈ। ਛੱਡ ਮਨਾ ਕ੍ਰੋਧ, ਛੱਡ ਆਪਣਾ ਗਿਆਨ ਬਰਕਰਾਰ ਰੱਖ। ਪਰ ਕ੍ਰੋਧ ਨੇ ਸਭ ਕੁਛ ਉਜਾੜਤਾ, ਜਦੋਂ ਉੱਜੜ ਗਿਆ ਉਦੋਂ ਬਾਅਦ ਅਕਲ ਆਈ। ਜਦੋਂ ਅਕਲ ਆਈ ਫਿਰ ਕਹਿੰਦਾ ਦੋ ਮਿੰਟ ਨਾ ਗੁੱਸਾ ਕਰਦਾ ਤੇ ਚੰਗਾ ਸੀ। ਕਾਮ ਵਸ ਹੋਏ ਨੇ ਆਪਣਾ ਧਿਆਨ ਗਵਾ ਲਿਆ, ਆਪਣੀ ਪੱਤ ਗਵਾਲੀ ਨਾ ਕਾਮ ਵਸ ਹੋਏ ਨੇ। ਜਦੋਂ ਕਾਮ ਵਸ ਹੋਏ ਨੇ ਪੱਤ ਗਵਾਲੀ, ਹੁਣ ਬੇਇੱਜ਼ਤ ਹੋ ਗਿਆ, ਬੇਪੱਤ ਹੋ ਗਿਆ। ਜਦੋਂ ਬੇਪੱਤ ਹੋਇਆ ਸਭ ਕੁਝ ਉੱਜੜ ਗਿਆ ਫਿਰ ਕਹਿੰਦਾ ਜੇ ਸਮਝ ਜਾਂਦਾ ਤੇ ਚੰਗਾ ਸੀ। ਇੱਦਾਂ ਹੀ ਹੰਕਾਰੀ ਉੱਜੜ ਗਿਆ, ਮੁੱਠਾ ਮਤਲਬ ਲੁੱਟਿਆ ਗਿਆ ਨਾ, ਠੱਗਿਆ ਗਿਆ। ਸਤਿਗੁਰੂ ਕਹਿੰਦੇ ਇਹ ਇਹਨਾਂ ਵਿਕਾਰਾਂ ਦੇ ਹੱਥੋਂ ਠੱਗਿਆ ਗਿਆ, ਗਿਆਨੀ ਵੀ ਔਰ ਧਿਆਨੀ ਵੀ। ਖੋਏ ਗਿਆਨ ਪਛੁਤਾਪਿਆ, ਜਦੋਂ ਗਿਆਨ ਖੋਹ ਲਿਆ, ਖੋ ਗਿਆ, ਗਵਾਚ ਗਿਆ, ਫਿਰ ਪਛਤਾਪਿਆ, ਫਿਰ ਪਛਤਾਵਾ। ਚਾਹੀਦਾ ਇਹ ਸੀ ਵਿਕਾਰਾਂ ਵਾਲੇ ਪਾਸੇ ਤੋਂ ਸੁਚੇਤ ਹੁੰਦਾ ਤੇ ਗਿਆਨ ਕੰਮ ਆਉਂਦਾ। ਗਿਆਨ ਤੇ ਚੰਗੇ ਰਾਹ ਤੇ ਤੁਰਨ ਵਾਸਤੇ ਹੀ ਹੁੰਦਾ ਹੈ।
ਮਾੜੇ ਤੇ ਥੋੜੀ। ਤੇ ਜਿਹੜਾ ਗਿਆਨ ਨਾਲ ਮਾੜੇ ਰਾਹ ਤੇ ਤੁਰ ਪਏ ਫਿਰ ਇੱਕ ਸਮਾਂ ਤੇ ਬਣਦਾ ਹੀ ਹੈ ਐਸਾ, ਖੋਏ ਗਿਆਨ ਪਛਤਾਪਿਆ। ਅਕਾਲ ਪੁਰਖ ਗਿਆਨ ਬਖਸ਼ਦਾ, ਅਕਾਲ ਪੁਰਖ ਧਿਆਨ ਬਖਸ਼ਦਾ। ਸਿਆਣੇ ਇੱਕ ਅਖਾਣ ਵਰਤਦੇ ਨੇ, ਰੱਬ ਲੱਤ ਨਹੀਂ ਰੱਬ ਮੱਤ ਮਾਰਦਾ। ਤੇ ਜਦੋਂ ਮੱਤ ਮਾਰੀ ਜਾਏ ਉਦੋਂ ਬੰਦਾ ਕਹਿੰਦਾ ਨਾ ਵੀ ਮੇਰੀ ਮੱਤ ਨੇ ਕੰਮ ਨਹੀਂ ਕੀਤਾ। ਜੇ ਮੱਤ ਕੰਮ ਕਰ ਜਾਂਦੀ ਫਿਰ ਹਾਲਾਤ ਇੱਦਾਂ ਦੇ ਨਹੀਂ ਸੀ ਬੰਨੇ। ਮੱਤ ਨੇ ਕੰਮ ਹੀ ਨਹੀਂ ਕੀਤਾ, ਮਤਲਬ ਗਿਆਨ ਕੰਮ ਨਹੀਂ ਆਇਆ, ਠੱਗਿਆ ਗਿਆ। ਕਈ ਵਾਰ ਨਾ ਅਚਾਨ, ਜਿੰਨਾ ਮਰਜ਼ੀ ਇਨਸਾਨ ਸਿਆਣਾ ਹੋਵੇ, ਜਿੰਨਾ ਮਰਜ਼ੀ ਉਹਨੂੰ ਨਾ ਅਚਾਨਕ ਚੱਕ ਬਿਲਕੁਲ ਤਤਸ਼ੇਨ ਉਸੇ ਵੇਲੇ, ਕਈ ਵਾਰੀ ਹਾਲਾਤ ਇੱਦਾਂ ਦੇ ਬਣ ਜਾਂਦੇ ਬੰਦਾ ਘਬਰਾ ਜਾਂਦਾ ਹੈ। ਘਬਰਾਏ ਹੋਏ ਦਾ ਮੁੜ ਕੇ ਕੁਝ ਵੱਸ ਥੋੜ੍ਹੀ ਚੱਲਦਾ ਹੈ। ਇਹਨੂੰ ਹੋਰ ਸਿਖਾਲਾ, ਆਪਾਂ ਵਹੀਕਲ ਡਰਾਈਵ ਕਰਦੇ ਹਾਂ, ਜਿਹੜਾ ਸਾਡੇ ਕੋਲ ਪਰਸਨਲ ਆਪਣਾ ਵਹੀਕਲ ਹੈ, ਕਿਸੇ ਦਾ ਨਹੀਂ ਆਪਣਾ। ਅਸੀਂ ਕਹਿੰਦੇ ਹਾਂ ਵੀ ਇਹ ਵਹੀਕਲ ਮੇਰੇ ਹੱਥਾਂ 'ਤੇ ਹੈ, ਵੀ ਮੈਂ ਅੱਖਾਂ ਬੰਦ, ਇੱਕ ਅਖਾਣ ਹੀ ਆ ਨਾ ਵੀ ਮੈਂ ਅੱਖਾਂ ਬੰਦ ਕਰਕੇ ਵੀ ਚਲਾ ਸਕਦਾ, ਵੀ ਇਹ ਤਾਂ ਮੇਰੇ ਹੱਥਾਂ 'ਤੇ ਚੜਿਆ ਹੋਇਆ ਹੈ। ਅਚਾਨਕ ਚੱਕ ਕਈ ਵਾਰੀ ਹਾਲਾਤ ਬਣ ਜਾਂਦੇ ਨੇ, ਹੱਥਾਂ 'ਤੇ ਚੜਿਆ ਵਹੀਕਲ ਵੀ ਕੰਟਰੋਲ 'ਚ ਨਹੀਂ ਆਉਂਦਾ। ਅਚਾਨਕ ਕੋਈ ਮੰਨ ਲਓ ਅੱਗੇ ਆ ਗਿਆ, ਹੈ ਨਾ, ਚੌਂ ਹੁਣ ਕੀ ਇਨਸਾਨ ਨੂੰ ਨਹੀਂ ਪਤਾ ਵੀ ਬ੍ਰੇਕ ਲਾਉਣੀ ਹੈ, ਉਹਨੂੰ ਪਤਾ ਹੈ, ਪਰ ਉਹ ਹਾਲਾਤ ਹੀ ਇੱਦਾਂ ਦੇ ਬਣ ਗਏ ਉਦੋਂ ਮੱਤ ਕੰਮ ਨਹੀਂ ਕੀਤੀ। ਜਦੋਂ ਮੱਤ ਕੰਮ ਨਹੀਂ ਕੀਤੀ, ਬ੍ਰੇਕ ਨਹੀਂ ਦੱਬੀ, ਦੁਰਘਟਨਾ ਵਾਪਰੀ। ਦੁਰਘਟਨਾ ਵਾਪਰੀ ਫਿਰ ਇਨਸਾਨ ਕਹਿੰਦਾ ਜੇ ਮੈਂ ਹੌਲੀ ਚੱਲਦਾ ਤਾਂ ਬਚ ਜਾਂਦਾ। ਉਦੋਂ ਕੀ ਸੀ, ਮੇਰੇ ਹੱਥਾਂ 'ਤੇ ਹੈ, ਇਨ ਕੰਟਰੋਲ ਹੈ, ਮੇਰੇ ਤੋਂ ਵਸੋਂ ਬਾਹਰ ਨਹੀਂ ਹੋਣੀ ਹੋਏਗਾ, ਮੇਰਾ ਵਹੀਕਲ ਮੇਰੇ ਵਸ ਵਿੱਚ ਹੈ। ਪਰ ਜਦੋਂ ਅਣਸੁਖਾਵੀਂ ਘਟਨਾ ਵਾਪਰ ਗਈ ਉਦੋਂ ਬਾਅਦ 'ਚ ਕੀ ਹੈ, ਪਛਤਾਪਿਆ। ਫਿਰ ਪਛਤਾਵਾ ਕਾਹਦਾ, ਮੇਰੇ ਸਾਥੀ ਨੇ ਕਿਹਾ ਸੀ ਹੌਲੀ ਚੱਲ, ਪਰ ਮੈਂ ਉਹਨੂੰ ਵੀ ਕਿਹਾ ਤੂੰ ਬੇਖੌਫ ਹੋ ਕੇ ਬਹਿ, ਮੇਰੇ ਵਸ ਵਿੱਚ ਹੈ, ਆਊਟ ਆਫ ਕੰਟਰੋਲ ਹੋਇਆ, ਅਣਸੁਖਾਵੀਂ ਘਟਨਾ ਵਾਪਰੀ, ਮੁੜ ਕੇ ਪਛਤਾਪਿਆ। ਬਸ ਇਹੀ ਜ਼ਿੰਦਗੀ ਦੇ ਹਾਲਾਤ ਨੇ ਜੀ। ਇਨਸਾਨ ਕਾਮ ਵਸ ਹੋਇਆ, ਕ੍ਰੋਧ ਵਸ ਹੋਇਆ, ਹੰਕਾਰ ਵਸ ਹੋਇਆ ਕਰਮ ਕਰੀ ਜਾਂਦਾ, ਇਹ ਸੋਚ ਕੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ, ਕਿਹੜਾ ਕਿਸੇ ਨੂੰ ਪਤਾ ਲੱਗਣਾ। ਪਰ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਫਿਰ ਬੇਪੱਤ ਹੋ ਜਾਂਦਾ, ਜਦੋਂ ਬੇਪੱਤ ਹੁੰਦਾ ਤਾਂ ਫਿਰ ਪਛਤਾਪਿਆ, ਫਿਰ ਪਛਤਾਵਾ ਹੁੰਦਾ। ਫਿਰ ਪਛਤਾਵਾ ਇਸ ਗੱਲ ਦਾ ਹੁੰਦਾ ਵੀ ਦੱਸਿਆ ਤਾਂ ਮੈਂ ਕਿਸੇ ਨੂੰ ਨਹੀਂ, ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਰਹੀ ਹੈ ਵੀ ਸੱਜਣਾ ਤੇਰੇ ਲਈ ਠੀਕ ਨਹੀਂ ਹੈ। ਕ੍ਰੋਧ ਜਦੋਂ ਚੜ੍ਹਿਆ ਨਾ ਦਿਮਾਗ 'ਤੇ, ਕ੍ਰੋਧ ਚੜ੍ਹਿਆ ਜਦੋਂ, ਕ੍ਰੋਧ ਨੇ ਬੇਕਾਬੂ ਕਰਤਾ, ਪਰ ਅੰਦਰੋਂ ਆਵਾਜ਼ ਕਿਤੇ ਨਾ ਕਿਤੇ ਆਈ ਵੀ ਨਹੀਂ, ਦੋ ਪਲ ਚਾਰ ਪਲ ਸ਼ਾਂਤ ਹੋ ਜਾ। ਪਰ ਅਸੀਂ ਉਹ ਨਹੀਂ ਸੁਣੀ, ਸਾਨੂੰ ਕ੍ਰੋਧ ਨੇ ਇੰਨਾ ਕੁ ਸ਼ੋਰ ਮਚਾਇਆ, ਉਹ ਆਵਾਜ਼ ਹੌਲੀ ਸੁਣੀ ਹੋਈ ਨਹੀਂ, ਪਰ ਜਦੋਂ ਵੇਲਾ ਲੰਘ ਗਿਆ ਪਛਤਾਪਿਆ। ਜੇ ਉਦੋਂ ਸਮਝ ਜਾਂਦਾ, ਸੰਭਲ ਜਾਂਦਾ, ਫਿਰ ਵੀ ਤੁਸੀਂ ਵੇਖੋ ਜਦੋਂ ਕ੍ਰੋਧ ਵਸ ਹੋਇਆ ਇਨਸਾਨ ਕਰਮ ਕਰ ਲੈਂਦਾ, ਵੇਲਾ ਲੰਘਣ 'ਤੇ ਪਛਤਾਉਂਦਾ। ਕ੍ਰੋਧ ਆਇਆ, ਇਨਸਾਨ ਨੇ ਕੰਟਰੋਲ ਕਰ ਲਿਆ, ਵੇਲਾ ਲੰਘ ਗਿਆ, ਮੁੜ ਕੇ ਖੁਸ਼ ਬੜਾ ਹੁੰਦਾ ਵੀ ਸ਼ੁਕਰ ਮੈਂ ਕੋਈ ਫੈਸਲਾ ਨਹੀਂ ਲਿਆ। ਦੋਵੇਂ ਚੀਜ਼ਾਂ ਨੇ ਸਾਹਿਬ ਇਸ ਕਰਕੇ ਕਹਿ ਰਹੇ, ਇਹਨਾਂ ਵਿਕਾਰਾਂ ਵਸ ਹੋਇਆ ਲੁੱਟਿਆ ਜਾਂਦਾ, ਪਰ ਜਦੋਂ ਲੁੱਟਿਆ ਜਾਂਦਾ ਨਾ ਫਿਰ ਇਹਦੇ ਕੋਲ ਪਛਤਾਵਾ ਹੁੰਦਾ। ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਆ, ਆਖਰੇ ਕਹਿੰਦੇ ਸੰਜੋਗ ਭੂਲਾ, ਭੁੱਲ ਗਿਆ,
ਹਰ ਜਾਪ ਰਸਨ ਨਾ ਜਾਪਿਆ, ਜਪਿਆ ਹੀ ਨਹੀਂ। ਹੁਣ ਬੇਨਤੀ ਇਹ ਕਰ ਰਿਹਾ ਵੀ ਮਾਲਕ ਜੀ ਉਹ ਸੰਯੋਗ ਬਣ ਜਾਏ, ਕਿਉਂਕਿ ਵਿਛੋੜਾ ਪੈ ਗਿਆ ਨਾ, ਸੰਯੋਗ ਬਣੇ ਪਰ ਰਸਨ ਨਾ ਜਾਪਿਆ। ਅਕਾਲ ਪੁਰਖ ਨੂੰ ਜਪਿਆ ਕੋਈ ਨਹੀਂ, ਸੰਯੋਗ ਕਿਵੇਂ ਬਣ ਜਾਏ? ਸਤਿਗੁਰੂ ਕਹਿੰਦੇ ਜੇ ਸੰਯੋਗ ਬਣਾਉਣਾ ਹੈ ਫਿਰ ਸ਼ੁਕਰ ਗੁਜ਼ਾਰ ਤੇ ਹੋਣਾ ਪਏਗਾ, ਅਕਿਰਤ ਘਣਤਾ ਤੇ ਛੱਡਣੀ ਪਏਗੀ। ਜੇ ਅਕਿਰਤ ਘਣ ਬਣ ਕੇ ਰਵੇਗਾ ਫਿਰ ਚੇਤਾ ਰੱਖ, ਅਕਿਰਤ ਘਣ ਬਣ ਕੇ ਰਹਿਣ ਵਾਲੇ ਦੀ ਪੱਤ, ਰਹਿਣ ਵਾਲੇ ਦੀ ਇੱਜ਼ਤ ਨਹੀਂ ਕੋਈ ਰੱਖਦਾ। ਅੱਜ ਕਿਸੇ ਨੇ ਸਹਾਇਤਾ ਕੀਤੀ, ਅਸੀਂ ਉਹਦੇ ਸਾਰੀ ਜ਼ਿੰਦਗੀ ਸ਼ੁਕਰ ਗੁਜ਼ਾਰ ਰਹਿੰਦੇ ਹਾਂ। ਕਿਤੇ ਇੱਕ ਵਾਰੀ ਨਾ ਸ਼ੁਕਰੇ ਹੋ ਜਾਈਏ, ਅਗਲਾ

0: ਚੌਥੇ ਪਦੇ ਵਿੱਚ ਜੀ, ਫਿਰ ਪਹਿਲਾਂ ਜ਼ਿਕਰ ਕੀਤਾ ਅਕਿਰਤ ਕਣ ਬਣ ਕੇ ਗਵਾਇਆ ਕੀ ਕੁਛ ਹੈ, ਫਿਰ ਅਕਾਲ ਪੁਰਖ ਅੱਗੇ ਬੇਨਤੀ ਕੀਤੀ, ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ। ਮਾਲਕਾ ਤੇਰੇ ਤੋਂ ਬਿਨਾਂ ਤੇ ਰੱਖਣ ਵਾਲਾ ਹੀ ਕੋਈ ਨਹੀਂ, ਤੂੰ ਹੀ ਰੱਖਦੈ ਸਾਰਿਆਂ ਨੂੰ, ਸਾਰਿਆਂ ਦੀ ਸੰਭਾਲ ਤੂੰ ਕਰਦੈ। ਜੇ ਮੈਂ ਅਕਿਰਤ ਕਣ ਬਣ ਗਿਆ, ਮੈਂ ਇੰਨਾ ਸ਼ੁਕਰਾ ਬਣ ਗਿਆ, ਪਰ ਤੇਰਾ ਚਿੱਤ ਤੇ ਬੜਾ ਉਦਾਰ ਹੈ ਨਾ, ਤੂੰ ਤੇ ਬੜਾ ਦਰਿਆ ਦੇ ਲੈ, ਤੇਰਾ ਤੇ ਬਿਰਧ ਹੈ, ਬਿਰਧ ਮਤਲਬ ਸੁਭਾਅ, ਤੇਰਾ ਤੇ ਸੁਭਾਅ ਹੈ ਪਤਿਤ ਉਦਾਹਰਣ, ਪਤਿਤਾਂ ਨੂੰ ਤਾਰਨ ਵਾਲਾ ਇਹ ਤੇਰਾ ਸੁਭਾਅ, ਪਤਿਤ ਉਦਾਹਰਣ ਹਰ ਬਿਰਧ ਤੁਮਾਰਾ ਰਾਮ। ਅਕਾਲ ਪੁਰਖ ਜੀਓ, ਤੁਹਾਡਾ ਸੁਭਾਅ ਹੈ ਜਿਹੜਾ ਪਤਿਤ ਵੀ ਹੈ, ਤੁਸੀਂ ਉਹਦਾ ਵੀ ਉਧਾਰ ਕਰ ਦਿੰਦੇ। ਜੇ ਮੈਂ ਅਕਿਰਤ ਕਣ ਬਣਿਆ, ਹੋ ਗਿਆ ਅਕਿਰਤ ਕਣ, ਨਾ ਸ਼ੁਕਰਾ ਬਣ ਗਿਆ, ਮੈਂ ਤੇਰੇ ਦਰ ਤੇ ਆਇਆ ਰਜੋਈ ਕਰਦਾ, ਹੁਣ ਇਸ ਨਾ ਸ਼ੁਕਰੇ ਨੂੰ ਰੱਖ ਲਾ, ਤੇਰਾ ਬਿਰਧ ਹੈ ਤੂੰ ਰੱਖ ਲਈ, ਤੇਰਾ ਸੁਭਾਅ ਹੈ। ਬਸ ਜੀ, ਸਾਡੇ ਵਿੱਚ ਕਮੀ ਇਹੀ ਹੈ, ਨਾ ਸ਼ੁਕਰੇ ਤੇ ਅਸੀਂ ਪੂਰੇ ਹਾਂ, ਇੱਥੇ ਕੋਈ ਕਮੀ ਨਹੀਂ, ਨਾ ਸ਼ੁਕਰੇ ਅਸੀਂ ਪੂਰੇ ਹਾਂ, ਕਮੀ ਇੱਥੇ ਹੈ ਵੀ ਅਸੀਂ ਉਹਦੇ ਸ਼ਰਨ ਵਿੱਚ ਆ ਕੇ ਉਹਦੇ ਅੱਗੇ ਬੇਨਤੀ ਕਰਨੀ ਭੁੱਲ ਜਾਂਦੇ, ਮਾਲਕਾ ਰੱਖਣਾ ਤੂੰ ਹੈ। ਜੇ ਉਹਦੇ ਸ਼ੁਕਰਗੁਜ਼ਾਰ ਹੋਣ ਲੱਗੀਏ ਨਾ, ਸਾਡਾ ਰੋਮ ਰੋਮ ਵੀ ਉਹਦਾ ਸ਼ੁਕਰ ਕਰੇ, ਤੇ ਅਸੀਂ ਤਾਂ ਵੀ ਸ਼ੁਕਰਗੁਜ਼ਾਰ ਕਦੇ ਨਹੀਂ ਹੋ ਸਕਦੇ, ਸਾਡੀ ਤੇ ਜ਼ੁਬਾਨ ਨਹੀਂ ਸ਼ੁਕਰ ਕਰਦੀ, ਰੋਮ ਰੋਮ ਨੇ ਸ਼ੁਕਰ ਕਿੱਥੋਂ ਕਰਨਾ। ਜੇ ਰੋਮ ਰੋਮ ਵੀ ਸ਼ੁਕਰਾਨਾ ਕਰੀਏ ਨਾ, ਅਕਾਲ ਦੇ ਸ਼ੁਕਰਗੁਜ਼ਾਰ ਅਸੀਂ ਫਿਰ ਵੀ ਨਹੀਂ ਹੋ ਸਕਦੇ। ਪਰ ਸਾਹਿਬ ਕਹਿੰਦੇ, ਸਤਿਗੁਰੂ ਜੀਓ, ਅਸੀਂ ਪਤਿਤ ਹਾਂ, ਪਰ ਤੇਰਾ ਬਿਰਧ ਹੈ ਪਤਿਤ ਉਦਾਹਰਣ, ਪਤਿਤਾਂ ਨੂੰ ਤਾਰ ਲੈਣਾ। ਇਸ ਲਈ ਤੁਝ ਬਿਨ ਕੋ ਨਾਹੀ, ਤੇਰੇ ਤੋਂ ਬਿਨਾ ਹੈ ਹੀ ਕੋਈ ਨਹੀਂ, ਰੱਖਣ ਹਾਰਾ ਰਾਮ। ਰੱਖਣਾ ਕਿੰਨੇ, ਤੂੰ ਰੱਖਣਾ। ਕੀ ਕਹਿਣਾ, ਤੁਮ ਸ਼ਰਨਾਈ ਆਇਆ ਠਾਕੁਰ, ਠਾਕੁਰ ਤੁਮ ਸ਼ਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਮਾਲਕਾ ਮੈਂ ਤੇਰੀ ਸ਼ਰਨ ਵਿੱਚ ਆਇਆ, ਆਏ ਦੀ ਪਤ ਰੱਖ ਲਾ, ਇਹ ਅਰਜੋਈ ਤੇ ਕਰਨੀ ਪਏਗੀ, ਉਹਦੇ ਅੱਗੇ ਬੇਨਤੀ ਤੇ ਕਰਨੀ ਪਏਗੀ ਵੀ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਤੇ ਜਿੱਦਣ ਦੇ ਆਏ ਹਾਂ ਉਦਣ ਦੇ ਉਤਰ ਗਇਓ ਮੇਰੇ ਮਨ ਕਾ ਸੰਸਾ, ਮੇਰੇ ਮਨ ਦਾ ਸੰਸਾ ਲੱਥ ਗਿਆ। ਜਬ ਤੇ ਦਰਸ਼ਨ ਪਾਇਆ, ਜਦੋਂ ਤੋਂ ਮੈਂ ਤੇਰੇ ਦਰਸ਼ਨ ਨੂੰ ਪ੍ਰਾਪਤ ਕੀਤਾ ਹੈ, ਉਦੋਂ ਤੋਂ ਮੇਰੇ ਮਨ ਦੇ ਸੰਸੇ ਲੱਥ ਗਏ। ਤੇਰੀ ਸ਼ਰਨ ਵਿੱਚ ਆ, ਮੇਰਾ ਮਨ ਸਾਰੇ ਸੰਸਿਆਂ ਨੂੰ ਗਵਾ ਬੈਠਾ ਹੈ, ਤੇਰੇ ਸ਼ੁਕਰਗੁਜ਼ਾਰ ਹਾਂ ਮਾਲਕਾ, ਕਿਉਂਕਿ ਰੱਖਣਾ ਤੂੰ ਹੈ, ਸੰਭਾਲਣਾ ਤੂੰ ਹੈ, ਤੇਰੇ ਤੋਂ ਬਿਨਾਂ ਨਾ ਕੋਈ ਰੱਖਣ ਵਾਲਾ ਨਾ ਕੋਈ ਸਾਂਭਣ ਵਾਲਾ, ਤੂੰ ਆਪ ਆਪਣੇ ਬਿਰਧ ਦੀ ਸੰਭਾਲ ਕਰ, ਆਪਣੇ ਸੁਭਾਅ ਦੀ ਪਾਲਣਾ ਕਰ, ਅਤੇ ਆਪਣੇ ਇਸ ਪੈਦਾ ਕੀਤੇ ਹੋਏ ਨਾ ਸ਼ੁਕਰੇ ਜੀਵ ਦੀ ਵੀ ਪਤ ਰੱਖੋ, ਪਤਿਤ ਨੂੰ ਤੁਸੀਂ ਉਧਾਰ ਲਵੋ।
1: ਪਤਿਤ ਉਧਾਰਨ ਸ਼ਰਨ ਸਵਾਮੀ,

ਪਤਤ ਉਦਾਹਰਣ, ਪਤਤਾਂ ਨੂੰ ਉਦਾਹਰਨ ਵਾਲੇ ਸ਼ਰਨ ਸਵਾਮੀ, ਹੇ ਮਾਲਕ ਜੀਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਕਿਰਪਾ ਨਿਧ ਦਿਆਲਾ, ਹੇ ਕਿਰਪਾ ਦੇ ਖਜ਼ਾਨੇ, ਦਇਆ ਦੇ ਘਰ ਮਾਲਕ ਜੀਓ, ਅੰਧਕੂਪ ਤੇ ਹਨੇਰੇ ਖੂਹ ਦੇ ਵਿੱਚੋਂ ਉਧਾਰ ਕਰਤੇ ਸਾਨੂੰ ਉਧਾਰ ਲਵੋ। ਹੇ ਕਰਤੇ ਸਗਲ ਘੱਟ ਪ੍ਰਤਪਾਲਾ, ਸਾਰੇ ਜੀਵਾਂ ਨੂੰ ਪਾਲਣ ਵਾਲੇ ਮਾਲਕ ਜੀਓ, ਹਰ ਇੱਕ ਘੱਟ ਦੀ ਪ੍ਰਤਪਾਲਣਾ ਕਰਨ ਵਾਲੇ ਪ੍ਰਭੂ ਜੀਓ, ਆਪ ਜੀ ਕਿਰਪਾ ਕਰੋ, ਸਾਨੂੰ ਵੀ ਹਨੇਰੇ ਖੂਹ ਵਿੱਚ ਡਿੱਗਿਆਂ ਹੋਇਆਂ ਨੂੰ ਸੰਭਾਲ ਲਓ, ਸਾਡਾ ਵੀ ਉਧਾਰ ਕਰੋ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਅਗਿਆਨਤਾ ਵਸ ਹਾਂ, ਅਗਿਆਨੀ ਹਾਂ, ਅਤੇ ਅਗਿਆਨੀ ਹੋਣ ਕਰਕੇ

ਇਹ ਅਗਿਆਨਤਾ ਹੋਣ ਕਰਕੇ ਅਸੀਂ ਅਗਿਆਨਤਾ ਦੇ ਘੁੱਪ ਹਨੇਰੇ ਖੂਹ ਵਿੱਚ ਡਿੱਗੇ ਹੋਏ ਹਾਂ। ਤੁਸੀਂ ਕਿਰਪਾ ਕਰੋ ਇਸ ਹਨੇਰੇ ਖੂਹ ਦੇ ਵਿੱਚੋਂ ਹੁਣ ਸਾਨੂੰ

ਫਿਰ ਜੀ ਚੌਥੇ ਪਦੇ ਦੀ ਸੰਪੂਰਨਤਾ, ਸ਼ਰਨ ਤੇਰੀ ਅਸੀਂ ਤੇਰੀ ਸ਼ਰਨ ਵਿੱਚ ਹਾਂ, ਕੱਟ ਮਹਾਂ ਬੇੜੀ ਜਿਹੜੇ ਬੰਧਨ ਪਏ ਹੋਏ ਨੇ ਸਾਨੂੰ ਉਹ ਕੱਟ ਲਵੋ, ਇੱਕ ਨਾਮ ਦੇ ਆਧਾਰਾ ਆਪਣੇ ਨਾਮ ਦਾ ਇੱਕ ਆਧਾਰ ਇੱਕ ਆਸਰਾ ਦੇਵੋ, ਬਿਨਵੰਤ ਨਾਨਕ ਨਾਨਕ ਜੀ ਬੇਨਤੀ ਕਰਦੇ, ਕਰ ਦੇ ਰੱਖੋ ਕਰ ਹੱਥ ਹੱਥ ਦੇ ਕੇ ਰੱਖੋ, ਗੋਬਿੰਦ ਦੀਨ ਦਯਾਰਾ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਧਰਤੀ ਦੇ ਮਾਲਕ ਧਰਤੀ ਦੇ ਰਾਜੇ, ਸਾਡੇ ਉੱਤੇ ਦਇਆ ਕਰਕੇ ਸਾਨੂੰ ਵੀ ਰੱਖ ਲਓ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਤੀਸਰਾ ਪਦਾ, ਪਹਿਲਾਂ ਆਪਣੀ ਅਕਿਰਤ ਘਣਤਾ ਪ੍ਰਗਟਾਈ, ਚੌਥੇ ਪਦੇ ਵਿੱਚ ਉਹਦੇ ਅੱਗੇ ਅਰਜੋਈ ਕੀਤੀ ਵੀ ਤੇਰੀ ਸ਼ਰਨ ਵਿੱਚ ਹਾਂ, ਤੂੰ ਰੱਖਣ ਵਾਲਾ ਹੈ ਅਤੇ ਸਾਨੂੰ ਰੱਖ ਲਾ। ਮਲਕ ਪਾਤਸ਼ਾਹ ਜੀਓ ਆਪਣਾ ਹੱਥ ਦੇ ਕੇ ਸਾਨੂੰ ਸੰਭਾਲੋ, ਸਾਡੀ ਸੰਭਾਲ ਕਰੋ, ਸਾਡੀ ਪ੍ਰਤਪਾਲਣਾ ਕਰੋ, ਧਰਤੀ ਨੂੰ ਪਾਲਣ ਵਾਲੇ ਮਲਕ।

0: ਆ ਦੁੱਖ ਦੂਰ ਪਰਾਇਆ ਰਾਮ।
1: ਹੁਣ ਦੋਵੇਂ ਪਦੇ ਆਪਣੇ ਜ਼ਿਹਨ 'ਚ ਰੱਖਿਓ ਜੀ, ਪਹਿਲੇ ਜਿਹੜੇ ਵਿਚਾਰੇ ਆਪਾਂ। ਤੀਸਰੇ ਪਦੇ ਵਿੱਚ ਗੁਰੂ ਸਾਹਿਬ ਨੇ ਪਹਿਲਾਂ ਅਕਿਰਤ ਕਣ ਕਿਹਾ, ਇਸ ਕਰਕੇ ਰੱਬ ਤੋਂ ਵਿਛੜ ਗਿਆ। ਫਿਰ ਕਹਿੰਦੇ ਹੁਣ ਵਿਚੋਲਗੀ ਵੀ ਕਿਸੇ ਨਹੀਂ ਕਰਨੀ, ਵਕਾਲਤ ਵੀ ਕਿਸੇ ਨਹੀਂ ਕਰਨੀ, ਰੱਬ ਨਾਲ ਮਿਲਾਵੇ ਕੌਣ। ਗੁਰੂ ਨੇ ਮਿਲਾਉਣਾ ਸੀ ਪਰ ਤੂੰ ਨਾ ਸ਼ੁਕਰਾ ਬਣ ਗਿਆ। ਫਿਰ ਉਸ ਨਾ ਸ਼ੁਕਰੇ ਹੋਣ ਕਰਕੇ ਤਪਤ ਥੰਮ ਗਲ ਲਾਤਿਆ, ਆਪਣਾ ਕਮਾਇਆ, ਇਹ ਸਾਰਾ ਕੁਝ ਸਾਹਮਣੇ ਆਇਆ। ਫਿਰ ਪਛਤਾਵਾ ਸੀ ਕੋਲੇ, ਪਛਤਾਵੇ ਤੋਂ ਬਿਨਾਂ ਕੁਝ ਨਹੀਂ। ਜਦੋਂ ਪਛਤਾਵਾ ਕੋਲੇ ਸੀ ਫਿਰ ਪਤਾ ਲੱਗਾ ਵੀ ਅਕਾਲ ਪੁਰਖ ਦਇਆਲੂ ਬੜਾ ਹੈ। ਉੱਥੇ ਉਹ ਮਾੜੇ ਤੋਂ ਮਾੜੇ ਨੂੰ ਵੀ ਤਾਰ ਲੈਂਦਾ, ਭੈੜੇ ਤੋਂ ਭੈੜੇ ਨੂੰ ਵੀ ਚੰਗਾ ਬਣਾ ਦਿੰਦਾ ਉਹ। ਜਦੋਂ ਇਹ ਪਤਾ ਲੱਗਾ ਫਿਰ ਉਹਦੇ ਅੱਗੇ ਅਰਦਾਸ ਕੀਤੀ ਵੀ ਮਾਲਕਾ ਤੂੰ ਰੱਖਣਾ, ਅਸੀਂ ਤੇਰੇ ਕੋਲ ਆਏ ਹਾਂ, ਮਾੜੇ ਹਾਂ ਪਰ ਤੇਰੇ ਕੋਲ ਆ ਗਏ, ਜਿਵੇਂ ਦੇ ਵੀ ਹਾਂ ਤੇਰੇ ਕੋਲ ਆ ਗਏ। ਜਦੋਂ ਉਹਦੇ ਅੱਗੇ ਆ ਕੇ ਅਰਦਾਸ ਕੀਤੀ ਫਿਰ ਉਹਨੇ ਆਪਣਾ ਬਿਰਧ ਸੰਭਾਲਿਆ। ਜਦੋਂ ਉਹਨੇ ਬਿਰਧ ਸੰਭਾਲਿਆ ਹੁਣ ਬਿਲਕੁਲ ਸਭ ਕੁਛ ਬਦਲ ਗਿਆ, ਬਿਲਕੁਲ ਹਾਲਾਤ ਤਬਦੀਲ ਹੋ ਗਏ। ਹੁਣ ਕੀ ਹੋਇਆ? ਕਹਿੰਦੇ ਸੌ ਦਿਨ ਸਫਲ ਗਣਿਆ, ਕਹਿੰਦੇ ਉਹ ਦਿਨ ਮੈਂ ਸਫਲਾ ਸਮਝਿਆ, ਚੰਗਾ ਸਮਝਿਆ, ਹਰ ਪ੍ਰਭੂ ਮਿਲਾਇਆ ਰਾਮ, ਜਿੱਦਣ ਗੁਰੂ ਨੇ ਕਿਰਪਾ ਕਰਕੇ ਰੱਬ ਨਾਲ ਮਿਲਾਪ ਕਰਾਤਾ। ਹੁਣ ਵਿਚੋਲਗੀ ਕਿਹਨੇ ਕੀਤੀ ਹੈ? ਗੁਰੂ ਨੇ। ਪਹਿਲੋਂ ਗੁਰੂ ਸਾਹਿਬ ਕਹਿ ਰਹੇ ਬੀਚ ਨਾ ਕੋਏ ਕਰੇ, ਤੇਰੀ ਵਿਚੋਲਗੀ ਕਿਸੇ ਨਹੀਂ ਕਰਨੀ। ਮੈਂ ਅਰਦਾਸ ਕੀਤੀ ਉਹਦੇ ਅੱਗੇ ਆ ਕੇ ਵੀ ਤੂੰ ਤੇ ਤੇਰਾ ਬਿਰਧ ਹੈ, ਸੰਭਾਲ ਲੈਣਾ ਤੂੰ। ਜਦੋਂ ਉਹਦੇ ਅੱਗੇ ਆ ਕੇ ਅਰਦਾਸ ਕੀਤੀ ਫਿਰ ਉਹਨੇ ਆਪਣੇ ਬਿਰਧ ਦੀ ਸੰਭਾਲ ਕੀਤੀ। ਜਦੋਂ ਸੰਭਾਲ ਕੀਤੀ ਕਹਿੰਦੇ ਮੇਰੇ ਲਈ ਤੇ ਦਿਨ ਸਫਲਾ ਹੋ ਗਿਆ ਨਾ, ਚੰਗਾ ਬਣ ਗਿਆ ਮੇਰੇ ਲਈ ਤੇ ਉਹ ਦਿਨ। ਜਦੋਂ ਗੁਰੂ ਨੇ ਤਰੁੱਠ ਕੇ ਮੈਨੂੰ ਅਕਾਲ ਪੁਰਖ ਦਾ ਮਿਲਾਪ ਕਰਵਾਤਾ, ਮੇਰੇ ਲਈ ਉਹ ਦਿਨ, ਉਹ ਵੇਲਾ, ਉਹ ਸਮਾਂ, ਉਹ ਘੜੀ ਚੰਗੀ ਬਣ ਗਈ। ਹੁਣ ਕਹਿੰਦੇ ਪਹਿਲੋਂ ਸਾਰੇ ਪਾਸੇ ਦੁੱਖ ਹੀ ਦੁੱਖ ਸੀ, ਹੁਣ ਸਭ ਸੁੱਖ ਪ੍ਰਗਟਿਆ, ਦੁੱਖ ਦੂਰ ਪਰਾਇਆ ਰਾਮ, ਉਹਦਾ ਮਿਲਾਪ ਹੋਇਆ, ਸਾਰੇ ਸੁੱਖ ਮਿਲ ਗਏ, ਦੁੱਖਾਂ ਤੋਂ ਖਹਿੜਾ ਛੁੱਟ ਗਿਆ। ਪਹਿਲਾਂ ਕੀ ਸੀ? ਪਹਿਲਾਂ ਹਾਲਾਤ ਬਣੇ ਹੋਏ ਸੀ। ਸਾਹਿਬ ਕਹਿੰਦੇ ਗੁਣ ਗੋਬਿੰਦ ਗੁਰਮੁਖ ਨਾ ਜਪਿਆ, ਤਪਤ ਥੰਮ ਗਲ ਲਾਤਿਆ, ਕਾਮ ਕ੍ਰੋਧ ਅਹੰਕਾਰ ਮੂਠਾ, ਖੋਏ ਗਿਆਨ ਪਛੁ ਤਾਪਿਆ। ਪਹਿਲਾਂ ਹਾਲਾਤ ਬਣੇ ਹੋਏ ਹੀ ਕਹਿੰਦੇ ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ। ਪਹਿਲਾਂ ਹਾਲਾਤ ਇਹ ਬਣੇ ਹੋਏ, ਹੁਣ ਜਦੋਂ ਗੁਰੂ ਨਾਲ ਬਖਸ਼ਿਸ਼, ਗੁਰੂ ਨੇ ਰਹਿਮਤ ਵਰਤਾਈ, ਅਕਾਲ ਪੁਰਖ ਦਾ ਮੇਲ ਹੋਇਆ, ਹੁਣ ਸਭ ਸੁੱਖ ਪ੍ਰਗਟਿਆ, ਦੁੱਖ ਦੂਰ ਪਰਾਇਆ ਰਾਮ, ਹੁਣ ਸਾਰੇ ਹੀ ਸੁੱਖ ਹੀ ਸੁੱਖ ਨੇ, ਦੁੱਖ ਸਾਰੇ ਬਿਣਸ ਗਏ।
0: ਸੁਖ ਸਹਿਜ ਅਨੰਦ ਬਿਨੋਦ ਸਦ ਹੀ ਗੁਣ ਗੋਪਾਲ ਨਿਤ ਗਾਈਐ।

ਹੁਣ ਜੀ ਸੁੱਖ ਸਹਿਜ ਆਨੰਦ ਬਿਨੋਦ ਸਦ ਹੀ ਕਹਿੰਦੇ ਹਮੇਸ਼ਾ ਹੀ ਬਣਿਆ ਰਹਿੰਦਾ। ਸੁੱਖ ਵੀ ਬਣਿਆ, ਸਹਿਜ ਵੀ ਬਣਿਆ, ਆਨੰਦ ਵੀ ਬਣਿਆ ਨਾ, ਪ੍ਰਸੰਨਤਾ ਬੜੀ, ਸਦ ਹੀ ਹਮੇਸ਼ਾ ਹੀ। ਗੁਣ ਗੋਪਾਲ ਨਿਤ ਗਾਈਏ, ਕਹਿੰਦੇ ਜੇ ਗੋਪਾਲ ਦੇ ਗੁਣ ਨਿਤਾ ਪ੍ਰਤੀ ਗਾਉਂਦੇ ਰਹੀਏ ਨਾ, ਫਿਰ ਸੁੱਖ ਵੀ ਬਣਿਆ ਰਹਿੰਦਾ, ਸਹਿਜ ਵੀ ਬਣਿਆ ਰਹਿੰਦਾ, ਆਨੰਦ ਵੀ ਬਣਿਆ ਰਹਿੰਦਾ, ਸਭ ਕੁਝ ਬਣਿਆ ਰਹਿੰਦਾ। ਭਜ ਸਾਧ ਸੰਗੇ, ਸਤ ਸੰਗਤ ਵਿੱਚ ਬੈਠ ਕੇ ਜੇ ਉਹਨੂੰ ਭਜੀਏ, ਉਹਨੂੰ ਚੇਤੇ ਕਰੀਏ, ਮਿਲੇ ਰੰਗੇ, ਫਿਰ ਉਹਦੀ ਰੰਗਤ ਚੜ੍ਹਦੀ ਹੈ। ਬਹੁੜ ਜੋਣ ਨਾ ਧਾਈਏ, ਮੁੜ ਕੇ ਜੂਨਾਂ ਵਿੱਚ ਨਹੀਂ ਪੈਣਾ ਪੈਂਦਾ। ਜਿਵੇਂ ਪਹਿਲਾਂ ਜੰਮ ਕੰਕਰ ਪਕੜ ਲਿਆ, ਗੁਰੂ ਸਾਹਿਬ ਕਹਿੰਦੇ ਫਿਰ ਜੰਮ ਕੰਕਰ ਨਹੀਂ ਫੜਦੇ, ਫਿਰ ਭਾਈ ਜੂਨਾਂ ਦੇ ਵਿੱਚੋਂ ਖਹਿੜਾ ਛੁੱਟ ਜਾਂਦਾ, ਜੀਵ ਨੂੰ ਜੂਨਾਂ ਵਿੱਚ ਭਟਕਣਾ ਨਹੀਂ ਪੈਂਦਾ। ਭਾਵ ਇਉਂ ਕਹਿ ਲਓ, ਪਲ ਪਲ ਖਿਨ ਖਿਨ ਮਾਤਰ ਜੀਵ ਜੰਮਦਾ ਅਤੇ ਮਰਦਾ ਨਹੀਂ, ਖਿਨ ਖਿਨ ਸਮੇਂ ਵਾਸਤੇ ਜੰਮਦਾ ਮਰਦਾ ਨਹੀਂ, ਜਦੋਂ ਗੋਪਾਲ ਦੇ ਗੁਣਾਂ ਨੂੰ ਨਿਤਾ ਪ੍ਰਤੀ ਇਹ ਜੀਵ ਗਾਉਣ ਲੱਗ ਜਾਏ, ਫਿਰ ਬਹੁੜ ਜੋਨ ਨਾ ਧਾਈਏ, ਜੂਨਾਂ ਦੇ ਵਿੱਚ

ਸ਼ਬਦ ਦੀ ਸੰਪੂਰਨਤਾ ਕੀਤੀ ਜੀ ਸਤਿਗੁਰੂ ਨੇ। ਮਾਲਕ ਜੀ ਆਖਦੇ ਕਹਿੰਦੇ ਗਹਿ ਕੰਠ ਲਾਏ, ਕਿੱਡਾ ਤਰਸ ਹੈ ਉਹਨੇ ਕੀਤਾ। ਅਸੀਂ ਉਹਦੀ ਸ਼ਰਨ ਵਿੱਚ ਗਏ ਸਾਂ, ਉਹਨੇ ਆਇਆਂ ਨੂੰ ਆਪਣੇ ਗੱਲ ਨਾਲ ਲਾ ਲਿਆ। ਭਾਵੇਂ ਪਤਿਤ ਸਾਂ, ਕਾਮੀ ਸਾਂ, ਕ੍ਰੋਧੀ ਸਾਂ ਅਤੇ ਭਾਵੇਂ ਅਕਿਰਤ ਕਾਂਡ ਸਾਂ, ਉਹਦੇ ਕੋਲ ਗਏ, ਉਹਨੇ ਆਪਣੇ ਕੋਲ ਆਇਆਂ ਨੂੰ ਗੱਲ ਨਾਲ ਲਾ ਲਿਆ। ਸਾਰੇ ਔਗੁਣਾਂ 'ਤੇ ਪੜਦਾ ਪਾ ਲਿਆ ਉਹਨੇ। ਮੇਰਾ ਗੁਣ ਅਵਗੁਣ ਕੁਛ ਨਾ ਵਿਚਾਰਿਓ, ਨਾ ਉਹਨੇ ਕੋਈ ਗੁਣ ਨਾ ਔਗੁਣ ਕੁਝ ਨਹੀਂ ਵਿਚਾਰਿਆ ਉਹਨੇ। ਉਹਨੇ ਬਸ ਆਪਣੇ ਸ਼ਰਨ ਵਿੱਚ ਆਏ ਹੋਏ ਦੀ ਪ੍ਰੀਤ ਵੇਖੀ, ਪ੍ਰੇਮ ਵੇਖਿਆ। ਜਦੋਂ ਉਹਨੇ ਪ੍ਰੇਮ ਵੇਖਿਆ ਫਿਰ ਉਹਨੇ ਰੱਖ ਲਿਆ। ਜਦੋਂ ਉਹਨੇ ਰੱਖਿਆ ਕਹਿੰਦੇ ਇੰਝ ਲੱਗਿਆ ਵੀ ਜਿਵੇਂ ਹੁਣ ਨਾ ਕਿਤੇ ਪੂਰਵਲੇ ਕਰਮਾਂ ਦਾ ਅੰਕੁਰ ਫੁੱਟ ਪਿਆ। ਜਿਵੇਂ ਬਾਹਰੋਂ ਲੱਗਦਾ ਸੀ ਵੀ ਰੁੱਖ ਸੁੱਕ ਗਿਆ, ਬਾਹਰੋਂ ਪ੍ਰਤੀਤ ਹੋ ਰਿਹਾ ਸੀ। ਕੁਝ ਕੁ ਦਿਨਾਂ ਮਗਰੋਂ ਨਾ ਉਹ ਥੋੜ੍ਹਾ ਜਿਹਾ ਹਰਿਆ ਹੋਣ ਲੱਗ ਪਿਆ ਅਤੇ ਫਿਰ ਆਪਾਂ ਕਹਿ ਦਿੰਦੇ ਵੀ ਇਹਦੀ ਕਿਤੇ ਨਾ ਕਿਤੇ ਜੜ ਹਜੇ ਹਰੀ ਹੋਣੀ, ਅੰਕੁਰ ਫੁੱਟ ਪਿਆ ਵੀ ਹੁਣ ਫੁੱਟ ਪਿਆ, ਉਹਨੇ ਹੀ ਕਿਤੇ ਜਾਂਦਾ, ਉਹਨਾਂ ਨੇ ਫਿਰ ਰੁੱਖ ਬਣ ਜਾਣਾ। ਬਸ ਉਸੇ ਰੂਪ ਵਿੱਚ ਕਰਮਾਂ ਕਰਕੇ ਵਿਛੜਿਆ ਸਾਂ, ਉਹਦੇ ਤੋਂ ਵਿਛੜ ਗਿਆ, ਆਪਣੇ ਕਰਮਾਂ ਕਰਕੇ ਉਹਦੇ ਤੋਂ ਵਿਛੜ ਗਿਆ। ਪਰ ਉਹਦੇ ਅੱਗੇ ਅਰਦਾਸਾਂ, ਉਹਦੇ ਅੱਗੇ ਤਰਲੇ, ਉਹਦੇ ਅੱਗੇ ਬੇਨਤੀਆਂ ਕੀਤੀਆਂ। ਜਦੋਂ ਉਹਦੇ ਅੱਗੇ ਤਰਲੇ ਪਾਏ ਨਾ, ਅਰਜੋਈਆਂ ਕੀਤੀਆਂ, ਉਹਨੇ ਗੱਲ ਨਾਲ ਲਾ, ਜਦੋਂ ਉਹਨੇ ਗੱਲ ਨਾਲ ਲਾ ਲਿਆ ਫਿਰ ਇੰਝ ਪ੍ਰਤੀਤ ਹੋਇਆ ਇਸ ਸੁੱਕਦੇ ਹੋਏ ਰੁੱਖ ਨੂੰ ਉਹਨੇ ਮੁੜ ਹਰਿਆ ਕਰਤਾ, ਮੁੜ ਹਰਿਆ ਕਰਤਾ ਉਹਨੇ, ਅੰਕੁਰ ਫੁੱਟ ਪਿਆ, ਦੁਬਾਰਾ ਅੰਕੁਰ ਫੁੱਟ ਪਿਆ। ਗਹਿ ਕੰਠ ਲਾਏ ਸਹਿਜ ਸੁਭਾਏ ਆਦਿ ਅੰਕੁਰ, ਆਦਿ ਮਤਲਬ ਸ਼ੁਰੂ ਤੋਂ ਅੰਕੁਰ ਆਇਆ, ਕਹਿੰਦੇ ਦੁਬਾਰਾ ਫੁੱਟ ਪਿਆ ਇਹ। ਕਿਤੇ ਪੂਰਵਲੇ ਕਰਮ, ਕਿਤੇ ਕੋਈ ਚੰਗਾ ਕਰਮ ਹੋਣਾ ਕੀਤਾ ਜੀਵਨ ਵਿੱਚ, ਜਿੱਥੇ ਮਾੜੇ ਕੀਤੇ ਸਾਹਮਣੇ ਆਏ ਉੱਥੇ ਚੰਗੇ ਵੀ ਤੇ ਕੀਤੇ ਸਾਹਮਣੇ ਆਉਣਗੇ ਨਾ। ਅਤੇ ਜੇ ਕਿਤੇ ਕੋਈ ਇੱਕ ਅੱਧ ਚੰਗਾ ਕੀਤਾ ਉਸ ਚੰਗੇ ਕੀਤੇ ਕਰਕੇ ਉਹਨੇ ਰੱਖ ਲਿਆ, ਸੰਭਾਲ ਲਿਆ। ਕਈ ਵਾਰੀ ਇਨਸਾਨ ਬਹੁਤ ਮੰਦੇ ਹਾਲਾਤਾਂ 'ਚੋਂ ਬਾਹਰ ਆਇਆ ਹੋਵੇ ਨਾ, ਮੰਦੇ ਹਾਲਾਤਾਂ ਵਿੱਚੋਂ, ਉਦੋਂ ਕਹਿ ਦਿੰਦਾ ਉਹ ਕਿਤੇ ਕੋਈ ਚੰਗਾ ਕੰਮ ਕੀਤਾ ਹੋਣਾ ਜਿਹਦੇ ਕਰਕੇ ਬਚ ਗਿਆ ਨਾ। ਉਹ ਇਸੇ ਤਰ੍ਹਾਂ ਜੀ ਅਕਾਲ ਪੁਰਖ, ਜੇ ਸਾਡੇ ਕੀਤੇ ਸਾਡੇ ਸਾਹਮਣੇ ਆਉਂਦੇ ਨੇ ਨਾ, ਚੰਗੇ ਵੀ ਆਉਂਦੇ ਅਤੇ ਮੰਦੇ ਵੀ ਆਉਂਦੇ। ਮੰਦਿਆਂ ਕਰਕੇ ਉਹਦੇ ਤੋਂ ਵਿਛੜ ਗਏ, ਕਿਤੇ ਕੋਈ ਚੰਗਾ ਕਰਮ ਇੱਕ ਆਧ ਜ਼ਿੰਦਗੀ 'ਚ ਕੀਤਾ ਹੋਏਗਾ, ਜੀਵਨ 'ਚ ਕੀਤਾ ਹੋਣਾ ਕੋਈ ਇੱਕ ਅੱਧਾ ਚੰਗਾ ਵੀ, ਉਹ ਚੰਗਾ ਉਹਨੇ ਵੇਖਿਆ, ਉਹ ਚੰਗੇ ਕਰਕੇ ਉਹਨੇ ਗੱਲ ਨਾਲ ਲਾ ਲਿਆ ਵੀ ਨਹੀਂ, ਇਹ ਸਿਰਫ ਰਾਹ ਭਟਕਿਆ ਸੀ, ਮਾੜਾ ਨਹੀਂ, ਇਹ ਰਾਹ ਭਟਕਣ ਕਰਕੇ ਮਾੜਾ ਹੋਇਆ, ਇਹਨੂੰ ਚੰਗਾ ਬਣਾਓ, ਮੁੜ ਦੁਬਾਰਾ ਉਹ ਰਾਹ 'ਤੇ ਲੈ ਆਉਂਦਾ। ਜਦੋਂ ਉਹਨੇ ਰਾਹ 'ਤੇ ਲੈ ਆਉਂਦਾ, ਮਾਲਕ ਕਹਿੰਦੇ ਆਦਿ ਅੰਕੁਰ ਆਇਆ, ਬਿਨਵੰਤ ਨਾਨਕ ਆਪ ਮਿਲਿਆ। ਬੇਨਤੀ ਕੀਤੀ ਨਾ, ਫਿਰ ਆਪ ਮਿਲਿਆ, ਉਹ ਆਪ ਮਿਲਿਆ। ਬਾਹੁੜ ਕਤਹੂੰ ਨਾ ਜਾਇਆ, ਕਹਿੰਦੇ ਮੁੜ ਕੇ ਹੁਣ ਹੋਰ ਨਹੀਂ ਕਿਧਰੇ ਗਿਆ। ਫਿਰ ਜਦੋਂ ਉਹਨੇ ਗੱਲ ਨਾਲ ਲਾ ਲਿਆ, ਉਹਦੀ ਸ਼ਰਨ ਵਿੱਚ ਹੀ ਆ ਗਏ, ਉਹਨੇ ਫਿਰ ਵੇਖਿਆ ਕੁਛ ਨਹੀਂ, ਚੰਗਾ ਮਾੜਾ ਕੁਝ ਨਹੀਂ ਵੇਖਿਆ, ਉਹਨੇ ਰੱਖ ਲਿਆ। ਫਿਰ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ, ਕਬੀਰ ਜਿਹੇ ਦਰ ਆਵਤ ਜਾਤਿਓ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀ ਗਏ ਜੋ ਦਰ ਐਸਾ ਹੋਏ। ਜਦੋਂ ਉਹਨੇ ਪਤਿਤ ਨੂੰ ਵੀ ਰੱਖ ਲਿਆ, ਫਿਰ ਮੈਂ ਉਹਨੂੰ ਕਿਵੇਂ ਛੱਡਦਾ, ਫਿਰ ਕਿਵੇਂ ਛੱਡਦਾ। ਜਦੋਂ ਉਹਨੇ ਮਾੜੇ ਹਾਲਾਤ ਮਾੜੇ ਹਾਲਾਤਾਂ ਵਿੱਚੋਂ ਆਪ ਹੀ ਕੱਢ ਕੇ ਰੱਖ ਲਿਆ, ਫਿਰ ਮੈਂ ਚੰਗੇ ਹਾਲਾਤਾਂ ਵਿੱਚ ਉਹਨੂੰ ਕਿਵੇਂ ਵਿਸਾਰਦਾ। ਫਰਜ਼ ਤਾਂ ਇਹੀ ਬਣਦਾ, ਜੇ ਚੰਗੇ ਹਾਲਾਤਾਂ ਵਿੱਚ ਉਹਨੂੰ ਫਿਰ ਭੁਲਾ ਦਈਏ, ਬਣ ਤੇ ਫਿਰ ਅਕਿਰਤ ਕਾਣੀ ਗਏ ਨਾ। ਮਾੜੇ ਹਾਲਾਤਾਂ ਵਿੱਚ ਉਹ ਖੜੋਤਾ, ਉਹਦੇ ਤੋਂ ਬਿਨਾਂ ਕੋਈ ਨਹੀਂ ਖੜੋਤਾ ਜੀ। ਚੰਗੇ ਹਾਲਾਤਾਂ ਵਿੱਚ ਜਿੰਨੇ ਮਰਜ਼ੀ ਇਕੱਠੇ ਕਰ ਲਓ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੋਂ ਦਿਸ਼,
ਘੇਰੇ। ਪਰ ਅਗਲੀ ਪੰਗਤੀ 'ਚ ਗੁਰੂ ਸਾਹਿਬ ਨੇ ਨਾਲ ਬਿਪਤ ਪਰੀ ਸਭ ਹੀ ਸੰਗ ਛੱਡਤ ਕਉ ਨਾ ਆਵਤ ਨੇੜੇ, ਕੋਈ ਨੇੜੇ ਨਹੀਂ ਆਇਆ। ਉਦੋਂ ਕਿੰਨੇ ਰੱਖਿਆ, ਜਿਹਨੇ ਉਦੋਂ ਰੱਖਿਆ ਤੇ ਫਿਰ ਸੁੱਖ ਵੇਲੇ ਉਹਨੂੰ ਹੀ ਚੇਤਾ ਕਰਾਂਗੇ ਨਾ ਜਿਹਨੇ ਦੁੱਖ ਵੇਲੇ ਰੱਖਿਆ। ਤੇ ਜਿਹੜੇ ਦੁੱਖ ਵੇਲੇ ਹੀ ਖਹਿੜਾ ਛੱਡ ਕੇ, ਦੁੱਖ ਵੇਲੇ ਹੀ ਸਾਥ ਛੱਡ ਕੇ ਦੌੜ ਗਏ, ਉਹਨਾਂ ਦੇ ਕੀ ਸ਼ੁਕਰ ਗੁਜ਼ਾਰ ਹੋਣਾ। ਮਾਲਕ ਕਹਿੰਦੇ ਜੇ ਸ਼ੁਕਰ ਗੁਜ਼ਾਰ ਹੋਣਾ ਤੇ ਉਹਦੇ ਹੋਇਆ ਕਰ ਜਿਹੜਾ ਤੈਨੂੰ ਸਾਰੇ ਹਾਲਾਤਾਂ ਵਿੱਚ ਰੱਖਦਾ ਹੈ, ਉਹਦਾ ਸ਼ੁਕਰ ਗੁਜ਼ਾਰ ਬਣ। ਅਕਿਰਤ ਕਣ ਹੋ ਕੇ ਨਾ ਰਹੀਂ, ਅਕਿਰਤ ਕਣ ਤਾਂ ਛੱਡ ਦੇ, ਤੂੰ ਆਪਣਾ ਸੁਭਾਅ ਛੱਡ ਦੇ। ਉਹ ਮਾਲਕ ਆਪਣੇ ਸੁਭਾਅ ਦੀ ਪਰਵਰਿਸ਼ ਤੇ ਕਰ ਹੀ ਰਿਹਾ ਹੈ। ਤੂੰ ਆਪਣੇ ਮੰਦੇ ਸੁਭਾਅ ਦਾ ਤਿਆਗ ਕਰ, ਉਹ ਤੇ ਤੈਨੂੰ ਮੰਦੇ ਨੂੰ ਵੀ ਰੱਖਣ ਵਾਸਤੇ ਤਿਆਰ ਹੈ। ਤੂੰ ਚੱਲ ਕੇ ਉਹਦੀ ਸ਼ਰਨ ਵਿੱਚ ਤੇ ਆ, ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹਦੀ ਉਹ ਸੰਭਾਲ ਕਰਦਾ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਵਾਰ ਵਾਰ ਬਾਣੀ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਣ ਵਾਸਤੇ, ਗੁਰੂ ਅੱਗੇ ਨਿਭ ਜਾਣ ਵਾਸਤੇ ਪ੍ਰੇਰਿਤ ਕਰਦੇ ਨੇ ਵੀ ਜੀਵ ਤੂੰ ਉਸ ਅਕਾਲ ਦਾ ਬਣਾਇਆ, ਤੇਰਾ ਫਰਜ਼ ਬਣਦਾ, ਤੂੰ ਉਸ ਕਰਤੇ ਦੀ ਕਿਰਤ ਹੈ, ਕਰਤੇ ਤੂੰ ਕਦੇ ਵੱਡਾ ਨਹੀਂ ਹੋ ਸਕਦਾ, ਤੂੰ ਕਰਤੇ ਦਾ ਸ਼ੁਕਰ ਗੁਜ਼ਾਰ ਬਣ ਕੇ ਰਿਹਾ ਕਰ, ਜਿਹਨੇ ਤੈਨੂੰ ਸਲਾਮਤ ਤੇਰਾ ਜੀਵਨ ਬਖਸ਼ਿਆ, ਸਲਾਮਤ ਸੋਹਣੀ ਸੁੰਦਰ ਕਾਇਆਂ ਦੇ ਕੇ ਨਿਵਾਜਿਆ, ਅੱਜ ਵੀ ਹਾਲਾਤਾਂ ਮੁਤਾਬਕ ਤੇਰੀ ਪੱਤ ਇੱਜ਼ਤ ਰੱਖ ਰਿਹਾ, ਤੂੰ ਉਸ ਇੱਜ਼ਤ ਰੱਖਣ ਵਾਲੇ ਦਾ ਸ਼ੁਕਰ ਗੁਜ਼ਾਰ ਬਣ ਕੇ ਰਿਹਾ ਕਰ। ਗੁਰੂ ਸਾਹਿਬ ਅੱਗੇ ਨਿਤਾ ਪ੍ਰਤੀ ਅਰਜ਼ੋਈ ਬੇਨਤੀ ਕਰਦੇ ਰਿਹਾ ਕਰੋ, ਗੁਰ ਕਉ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਾ

ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਦ ਵਾਜੇ ਅਨਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ

ਖੁੱਲੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀ ਵਾਰ, ਕਥਾ ਵਿਚਾਰ, ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਗਾਂ ਤੋਂ ਸਮੱਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ,

ਸ਼੍ਰੀ ਵਾਹਿਗੁਰੂ ਸਾਹਿਬ ਜੀ ਵੇਦ ਕਤੇਵ ਇਤ ਪ੍ਰਾਪਾਈ ਨਿਲ ਕਾ ਫਿਕਰ ਨ ਜਾਏ ਟੁਕ ਦਮ ਕਰਾਰੀ ਜੋ ਕਰੋ

ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਵਾਹਿਗੁਰੂ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉਚੇ ਤੇ ਉਚਾ ਭਗਵੰਤ ਸਗਲ।

ਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸੁਹਾਏ। ਅਰਜਨ ਅਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ।

ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ, ਹੋ ਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ, ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ।

ਗਿਆਨ ਨਿਓਟਿਆਂ ਦੀ ਓਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਪੁੜ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਆਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨਾ ਦੈਨਾ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪ੍ਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ

ਸ੍ਰੰਜਾਂ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਨਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖ ਹੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਨਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਬ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਵੈਰਨ ਕੋ ਆਏ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉਂ ਜੋ ਵਰ ਚਾਹਾਂ ਸੋ ਤੁਮ ਤੇ ਪਾਉਂ ਸੇਵਕ ਸਿੱਖੋਂ ਮਾਰ ਤਾਰੀਏ ਚੁਨ ਚੁਨ ਸ਼ਤਰ ਹਮਾਰੇ ਮਾਰੀਏ ਆਵਾਦ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤ ਜੋ ਕਰੀ ਹੋ ਰੱਛਾ ਰਾਖ ਲਿਓ ਮਹੇ ਰੱਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜੌਣ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜੌਣ ਕਾਲ ਸਾ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜੌਣ ਕਾਲ ਸਭ ਜਗਤ ਬਨਾਇਓ ਦੇਵ ਦੇਨ ਜਛਣ ਉਪਜਾਇਓ ਆਦਿਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਨ ਕੋ ਪਲ ਮੋਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਜਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪੜ ਪੜ ਕੀ ਜਾਨੇ ਜਾਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹੇ ਅਪਾਰਾ ਜਾਬ ਆ ਕਰਖ ਕਰਤ ਹੋਂ ਕਬਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ
तुम साही ते रहत नरालम, जानत बेद भेद अर आलम, निरंकार निर्विकार निर्लंब, आद अनिल अनाद असंभ, ताका मोड़े उचारत पिदा, जाको पीव ना पावत बिदा, ताको कृपाहण अनुमानत, महामूड़ कच्छे भेद न जानत, महादेव को कह सदा शिव, रंकार का चीनत न भव, आप अपनी बुद है जेती, वर्णत भिन्न भिन्न तो है तेती, तुमरा लखा न जाए पसारा, किह विद सजा प्रथम संसारा, एक रूप नूपस रूपा, रंक भयो राव कहीं पूपा, अंड जेर से तज कीनी, उत्पज खान बहुर रच दीनी, कहो फूल राजा हवे बैठा, कहो सिमट भयो शंकर अकेठा, सगरी सृष्ट दिखाए अचंप, आजुगा स्वरूप स्वयंप, अब रक्षा मेरी तुम करो, सिख्यो बार असिख संघरो, दुष्ट जिते उठवत उत्पाता, सकल मलेच करो रणगाता, जे आस्तो जे तव शरणी परे, तिनके दुष्ट दुख तुहाय मरे, पुरख जवन पग परे तिहारे, तिनके तुम संकट सब टारे, जो कल को एक बार ते है, ताके काल निकट न है, रक्षा हुए ताहि सब कला, दुष्ट अरिष्ट टरे तत्कला, कृपा दृष्ट तन जहे नहरयो, ताकि ताप तनक मैं हरहो, रिद सिद्ध कर्मो सब होई, दुष्ट शहा शवाय सके ना कोई, एक बार जिन तुम्हें संभारा, काल फांसती ताहे ओबारा, जिन नर नाम तेहारो कहा, दारिद दुष्ट दोख ते रहा, खड़ग के मैं शरण तिहारी, आप हाथ दे लेहो उबारी, सरठो मोहो सहाई, दुष्ट दोख ते लेहो बचाई, खड़ग के मैं शरण तिहारी, आप हाथ दे लेहो उबारी, सरठो मोहो सहाई, दुष्ट दोख ते लेहो बचाई, सवैया पाए गहे, जब ते तुमरे तब ते को आंख तरे नहीं आने, राम रहीम प्राण कुरान, अनेक कही मत एक ना मान्यो, सिमरत शास्त्र वेद सभाए बहुपीद कहे, हम एक ना जान्यो, सिरियस पा कृपा तुमरी कर, मैं ना कहो सब तो हे बखाने दोहरा, सगल द्वार को छड़ के गए हो तोहारो द्वार, बही गहे की लाज अस गोविंदास तोहार,
सकल द्वार कौ छड़ के।

ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਂ ਨਾਰੀਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਪਵਿੱਤਰ ਹਜੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਜੀ ਦੇਖ ਸਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾ ਦੂਸਰ ਨਾਹੀਂ ਅਵਰ ਕੋ ਨਾਨਕ ਬੇਪਰਵਾਹ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਇੱਕੋ ਰਵ ਰਿਹਾ ਦੂਸਰ ਹੋਆ ਨਾ ਹੋਗ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀਂ ਕੋਏ ਨਾਨਕ ਤਿਸ ਬਲਹਾਰ ਨੇ ਜਲ ਥਲ ਮਈਅਲ ਸੋਏ ਤੁਦਵਿੰਦ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ

खप खप मुए करंजा, मेरे मन जप राम नाम हर मजा।

ਗੁਰ ਆਪਣੇ ਜਿਨ ਗੁਪਤੇ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਿਗੁਰ ਸਭ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਆ ਮਨ ਮਾਜਾ ਧਰਮ ਰਾਏ ਦਰ ਕਾ ਗਦਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਆ ਮਨ ਮਾਜਾ।

0: کی فتح.
1: واہ واہ.

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਿਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜਿਹੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦੇ ਕੇ ਸਮਝਾਉਂਦੇ ਹਨ। ਬਾਣੀ ਔਰ ਬਾਣੀ ਦੇ ਧਾਰਨੀ ਸਤਿਗੁਰੂ ਮਹਾਰਾਜ ਜੀ ਬਣਾਉਂਦੇ ਨੇ, ਸਿੱਖਿਆਵਾਂ ਦੇ ਰਹੇ ਨੇ, ਸਤਿਗੁਰੂ ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ ਕਿ ਗੁਰੂ ਦਰ ਗੁਰੂ ਘਰ ਐਸਾ ਹੈ ਜਿਵੇਂ ਇੱਕ ਦਰਪਣ ਇੱਕ ਸ਼ੀਸ਼ਾ ਹੁੰਦਾ। ਜਿਸ ਤਰ੍ਹਾਂ ਵੀ ਅਸੀਂ ਸ਼ੀਸ਼ੇ ਦੇ ਅੱਗੇ ਆ ਕੇ ਖਲੋਵਾਂਗੇ, ਉਸੇ ਤਰ੍ਹਾਂ ਦਾ ਹੀ ਰੂਪ ਉਸੇ ਤਰ੍ਹਾਂ ਦੀ ਹੀ ਤਸਵੀਰ ਸ਼ੀਸ਼ੇ ਨੇ ਦਿਖਾਉਣੀ ਹੈ। ਜੇ ਅਸੀਂ ਕਾਲੇ ਰੰਗ ਦੇ ਕੱਪੜੇ ਪਾਏ ਆ ਤਾਂ ਸ਼ੀਸ਼ੇ ਨੇ ਕਾਲਾ ਹੀ ਦਿਖਾਉਣਾ ਹੈ, ਚਿੱਟੇ ਰੰਗ ਦੇ ਪਾਏ ਆ ਤਾਂ ਚਿੱਟਾ। ਜੇ ਸਾਡੇ ਮਨ ਦੇ ਅੰਦਰ ਵਿਕਾਰਾਂ ਦੀ ਕਾਲਖ ਹੈ, ਫਿਰ ਸਤਿਗੁਰੂ ਜੀ ਦੀ ਬਾਣੀ ਨੇ ਸਾਨੂੰ ਅੰਦਰੋਂ ਕਾਲਖ ਹੀ ਦਿਖਾਉਣੀ ਹੈ। ਜੇ ਸਾਡੇ ਮਨ ਵਿੱਚੋਂ ਮਤ ਵਿੱਚੋਂ ਵਿਕਾਰਾਂ ਦੀ ਮੱਲ ਧੁੱਪ ਗਈ, ਫਿਰ ਗੁਰਬਾਣੀ ਨੇ ਸਾਨੂੰ ਅੰਦਰੋਂ ਨਿਰਮਲ ਮੱਲ ਤੋਂ ਰਹਿਤ ਪਵਿੱਤਰ ਜੀਵਨ ਦਿਖਾਉਣਾ ਹੈ। ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਸਾਹਮਣੇ ਰੱਖ ਕੇ, ਉਹ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ। ਉਹ ਗੁਰਬਾਣੀ ਪੜ੍ਹਦਿਆਂ ਸਮਝ ਆਏਗੀ ਕਿ ਮੈਂ ਗੁਰਮੁਖ ਹਾਂ ਕਿ ਮਨਮੁਖ ਹਾਂ। ਮੇਰੀ ਬਿਰਤੀ ਹੰਸ ਵਾਲੀ ਹੈ ਕਿ ਮੇਰੀ ਬਿਰਤੀ ਬਗਲੇ ਵਾਲੀ ਹੈ। ਮੇਰੇ ਵਿੱਚ ਕਾਂ ਵਾਲਾ ਗੁਣ ਹੈ ਜਾਂ ਮੇਰੇ ਵਿੱਚ ਕੋਇਲ ਵਾਲਾ ਗੁਣ ਹੈ। ਇਹ ਗੁਰਬਾਣੀ ਜਦੋਂ ਅਸੀਂ ਪੜ੍ਹਾਂਗੇ ਸੁਣਾਂਗੇ ਫਿਰ ਸਾਨੂੰ ਸਮਝ ਆਏਗੀ ਕਿ ਮੇਰਾ ਜੀਵਨ ਕੈਸਾ ਹੈ, ਇਹ ਸੁਹਾਗਣ ਹੈ ਕਿ ਦੁਹਾਗਣ ਹੈ, ਇਹ ਕੁਚੱਜੀ ਹੈ ਕਿ ਸੁਚੱਜੀ ਹੈ। ਇਹ ਗੁਰਬਾਣੀ ਰੂਪੀ ਸ਼ੀਸ਼ੇ ਨੇ ਸਾਨੂੰ ਦਿਖਾਉਣਾ ਹੈ। ਇਹ ਦਰ ਐਸਾ ਹੈ ਜਿੱਥੇ ਜਿਸ ਤਰ੍ਹਾਂ ਦਾ ਸਾਡਾ ਜੀਵਨ ਹੋਏਗਾ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇੱਥੇ ਬੰਦਾ ਦੇਖ ਕੇ ਨਹੀਂ, ਕੋਈ ਸ਼ਾਹੂਕਾਰ ਦੇਖ ਕੇ, ਧਨਾੜ ਦੇਖ ਕੇ ਜਾਂ ਕੋਈ ਉੱਚੇ ਅਹੁਦੇਦਾਰ ਦੇਖ ਕੇ ਨਹੀਂ। ਗੁਰਬਾਣੀ ਨੇ ਸਾਨੂੰ ਉਹੀ ਕੁਛ ਦਿਖਾਉਣਾ ਹੈ ਜੋ ਅਸੀਂ ਹਾਂ। ਦੁਨੀਆ ਦੀ ਨਜ਼ਰ ਦੇ ਵਿੱਚ ਸੱਜਣ ਸੱਜਣ ਹੈ, ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚ ਉਹ ਠੱਗ ਹੈ। ਮਹਾਰਾਜ ਕਹਿੰਦੇ ਜੋ ਦੁਨੀਆ ਦੇਖ ਰਹੀ ਹੈ ਉਹ ਅਸਲੀਅਤ ਨਹੀਂ ਹੈ, ਜੋ ਮੈਂ ਦੇਖ ਰਿਹਾ ਉਹ ਅਸਲੀਅਤ ਹੈ ਕਿ ਸੱਜਣਾ ਤੂੰ ਨਾਮ ਦਾ ਸੱਜਣ ਹੈ ਪਰ ਅੰਦਰ ਤਾਂ ਤੇਰੇ ਠੱਗ ਹੈ, ਠੱਗੀਆਂ ਮਾਰਦਾ। ਬਾਹਰੋਂ ਤੂੰ ਨਿਰਮਲ ਹੋ ਸਕਦਾ ਪਰ ਅੰਦਰੋਂ ਤੇ ਤੂੰ ਮੈਲਾ ਹੈ। ਜੀਓ ਮੈਲੇ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਅੰਦਰੋਂ ਤਾਂ ਤੂੰ ਮੈਲਾ ਹੈ। ਬਾਹਰੋਂ ਤੂੰ ਦੁੱਧ ਧੋਤਾ ਹੋ ਸਕਦਾ, ਸਾਫ ਸੁਥਰਾ ਹੋ ਸਕਦਾ, ਪਰ ਅੰਦਰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਤੂੰ ਬਾਹਰੋਂ ਪੁੰਨੀ ਹੋ ਸਕਦਾ ਪਰ ਅੰਦਰੋਂ ਤੇ ਪਾਪੀ ਹੈ। ਤੂੰ ਬਾਹਰੋਂ ਸਾਧੂ ਸੰਤ ਮਹਾਤਮਾ ਹੋ ਸਕਦਾ ਪਰ ਅੰਦਰ ਅੰਦਰ ਤੇਰੀ ਸ਼ੈਤਾਨੀਅਤ ਵੱਸਦੀ ਹੈ। ਕਿਉਂਕਿ ਉਹ ਜਿਹੜੇ ਬਾਹਰ ਦੇ ਸ਼ੀਸ਼ੇ ਨੇ ਉਹ ਸਿਰਫ ਬਾਹਰ ਦੀ ਤਸਵੀਰ ਹੀ ਦਿਖਾ ਸਕਦੇ ਆ, ਅੰਦਰ ਦੀ ਨਹੀਂ। ਜਿਵੇਂ ਇੱਕ ਦਿਨ ਕਿਹਾ ਚਰਿੱਤਰ ਅਤੇ ਚਿੱਤਰ, ਬਾਹਰ ਜਿੰਨੇ ਵੀ ਸ਼ੀਸ਼ੇ ਨੇ ਸਾਡੇ ਘਰਾਂ 'ਚ ਲੱਗੇ ਹੋਏ ਆਸ ਪਾਸ, ਉਹ ਸਾਡਾ ਚਿੱਤਰ ਦਿਖਾਉਣਗੇ, ਬਾਹਰ ਦੀ ਤਸਵੀਰ। ਪਰ ਜਿਹੜਾ ਸਾਡਾ ਚਰਿੱਤਰ ਹੈ, ਕਰੈਕਟਰ ਹੈ, ਉਹ ਗੁਰਬਾਣੀ ਰੂਪੀ ਸ਼ੀਸ਼ੇ ਵਿੱਚ ਹੀ ਪਤਾ ਲੱਗਣਾ ਹੈ ਕਿ ਮੇਰਾ ਅਸਲ ਦੇ ਵਿੱਚ ਆਚਰਣ ਕਿੱਦਾਂ ਦਾ ਹੈ। ਇਸ ਵਾਸਤੇ ਬਾਹਰੋਂ ਅਸੀਂ ਸੁੰਦਰ ਹਾਂ, ਅੰਦਰੋਂ ਡਰਾਵਣੇ ਹਾਂ। ਗੁਰਬਾਣੀ ਦੇ ਸ਼ੀਸ਼ੇ 'ਚ ਦੇਖਾਂਗੇ ਤਿੰਨਾਂ ਮੁੱਖ ਡਰਾਵਣੇ, ਜਿੰਨਾ ਵਿਸਾਰੇ ਆਉਣ ਨਾ, ਉਹ ਤਾਂ ਅੰਦਰੋਂ ਡਰਾਵਣੇ ਨੇ ਪਰ ਦੇਖਣ ਨੂੰ ਬਾਹਰੋਂ ਅਤ ਸੁੰਦਰ ਨੇ ਉਹ। ਗੁਰੂ ਮਹਾਰਾਜ ਜੀ ਇਹ ਉਪਦੇਸ਼ ਜਿਹੜਾ ਉਹ ਦੇ ਕਰਕੇ ਸਮਝਾ ਰਹੇ ਹਨ। ਕੱਲ੍ਹ ਦੇ ਦੀਵਾਨਾਂ 'ਚ ਵੀ ਆਪ ਜੀ ਨੇ ਇਹ ਵਿਚਾਰ ਸੁਣੀ ਹੈ। ਅਗਲੇ ਇਤਿਹਾਸ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ ਬੜੇ ਪਿਆਰ ਸਤਿਕਾਰ ਨਾਲ, ਸਰਵਣ ਕਰੋ ਜੀ।
1: ਜਿਮ ਪਾਸੋ ਬੰਦਿਓ ਦਿਵਸ ਬਤਾਵੇ।
0: ਮਹਾਰਾਜ ਜੀ ਕਹਿੰਦੇ ਜਿਵੇਂ ਪਸ਼ੂ ਬੰਨਿਆ ਹੁੰਦਾ ਨਾ, ਸੰਗਲ ਦੇ ਨਾਲ ਬੰਨਿਆ ਹੋਵੇ, ਉਹ ਇੱਕ ਜਗ੍ਹਾ ਦੇ ਉੱਤੇ ਖਲੋਤਾ ਜਾਂ ਜਿੰਨਾ ਕੁ ਉਹ ਸੰਗਲ ਹੈ ਉਨਾ ਕੁ ਉਹ ਚੱਲ ਸਕਦਾ, ਘੁੰਮ ਸਕਦਾ। ਜਿਵੇਂ ਉਹਦੇ ਲਈ ਬੰਧਨ ਹੈ, ਜਿਵੇਂ ਇੱਕ ਪਸ਼ੂ ਬੰਧਿਆ ਹੋਇਆ ਦਿਵਸ ਬਿਤਾਵੇ ਆਪਣਾ ਦਿਨ ਬਿਤਾਉਂਦਾ ਹੈ।
1: ਜਨਮ ਮਰਨ ਬੰਦੇ ਤਿਮ ਪਾਵੇ।
0: ਇਸੇ ਤਰ੍ਹਾਂ ਸਾਡੇ ਅੰਦਰ ਵੀ ਬੰਧਨ ਹੈ, ਅਸੀਂ ਵੀ ਅੰਦਰੋਂ ਬੰਧਨਾਂ ਦੇ ਵਿੱਚ ਜਕੜੇ ਹੋਏ ਹਾਂ। ਜਾਂ ਇਹ ਵੀ ਕਹਿੰਦੇ ਹਾਂ ਬਾਹਰੋਂ ਸ਼ਕਲ ਇਨਸਾਨ ਵਾਲੀ ਹੈ, ਅੰਦਰ ਹਰਕਤ ਪਸ਼ੂ ਵਾਲੀ ਹੈ। ਹੁਣ ਇਹ ਤਾਂ ਗੁਰਬਾਣੀ ਦਾ ਸ਼ੀਸ਼ਾ ਹੀ ਦੱਸੇਗਾ ਨਾ। ਬਾਹਰ ਦਾ ਸ਼ੀਸ਼ਾ ਇਨਸਾਨ ਨੂੰ ਇਨਸਾਨ ਹੀ ਦਿਖਾਏਗਾ, ਪਸ਼ੂ ਨੂੰ ਪਸ਼ੂ ਦਿਖਾਏਗਾ, ਪੰਛੀ ਨੂੰ ਪੰਛੀ ਦਿਖਾਏਗਾ, ਪਰ ਗੁਰਬਾਣੀ ਰੂਪੀ ਸ਼ੀਸ਼ਾ ਇਹ ਦਿਖਾਏਗਾ ਕਿ ਤੇਰੀ ਬਾਹਰ ਦੀ ਸ਼ਕਲ ਮਨੁੱਖ ਦੀ ਹੈ, ਅੰਦਰ ਦੀ ਤੇਰੀ ਸੋਚ, ਤੇਰੀ ਅੰਦਰ ਦੀ ਵਿਚਾਰ ਜਾਂ ਤੇਰੇ ਅੰਦਰ ਦਾ ਜੀਵਨ ਉਹ ਪਸ਼ੂ ਵਰਗਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਅਸੀਂ ਅੰਦਰੋਂ ਵੀ ਪਸ਼ੂ ਦੀ ਤਰ੍ਹਾਂ ਬੰਧਨ ਵਿੱਚ ਬੰਧੇ ਹੋਏ ਹਾਂ, ਸੰਗਲ ਪਿਆ ਹੋਇਆ। ਅਤੇ ਜਿਹੜੇ ਅੰਦਰੋਂ ਬੰਧਨਾਂ ਦੇ ਵਿੱਚ ਹੁੰਦੇ ਨੇ ਸਮਾਂ ਤਾਂ ਉਹ ਵੀ ਬਿਤਾ ਰਹੇ ਆ, ਦਿਨ ਤਾਂ ਅਸੀਂ ਵੀ ਬਿਤਾ ਰਹੇ ਹਾਂ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਬੰਧਨ ਵਿੱਚ ਪਏ ਆਪਣੀ ਜ਼ਿੰਦਗੀ ਦਾ ਸਮਾਂ ਬਿਤਾਉਂਦੇ ਹਨ, ਉਹ ਫਿਰ ਜੰਮਣ ਮਰਨ ਦੇ ਵਿੱਚ ਹੀ ਪਏ ਰਹਿੰਦੇ ਆ। ਜਦੋਂ ਇਸ ਤਰ੍ਹਾਂ ਦੀ ਵਿਚਾਰ ਆਵੇ ਅਤੇ ਹੱਥ ਜੋੜ ਕੇ ਇਹ ਬੇਨਤੀ ਕਰੀ ਦੀ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਕਿਉਂ ਆਏ ਹਾਂ? ਕਿੰਨਿਆਂ ਨੂੰ ਪਤਾ ਹੈ? ਆਏ ਆਪਾਂ ਸਾਰੇ ਹੀ ਹਾਂ, ਪਰ ਇਹਦਾ ਜਵਾਬ ਕਿੰਨੇ ਦੇਣਗੇ ਸਹੀ ਵੀ ਅਸੀਂ ਗੁਰਦੁਆਰਾ ਸਾਹਿਬ ਅਸਲੀਅਤ ਵਿੱਚ ਕਾਹਦੇ ਲਈ ਆਏ ਹਾਂ? ਅਤੇ ਮਾਫ ਕਰਨਾ, ਬਹੁਤ ਘੱਟ ਹੋਣਗੇ ਜਿਹੜੇ ਸਹੀ ਜਵਾਬ ਦੇਣਗੇ। ਅਸੀਂ ਆਏ ਹਾਂ ਆਪਣੇ ਬੰਧਨ ਕਟਾਉਣ ਵਾਸਤੇ, ਕਿਉਂਕਿ ਹੋਰ ਇਹ ਕਿਤੋਂ ਨਹੀਂ ਕੱਟੇ ਜਾਣੇ, ਇੱਥੇ ਹੀ ਕੱਟੇ ਜਾਣੇ ਆ। ਕੋਈ ਆਖੇਗਾ ਮੈਂ ਫਲਾਣੇ ਕੰਮ ਆਇਆ, ਕੋਈ ਕਹੇਗਾ ਮੈਂ ਫਲਾਣੇ ਕੰਮ ਆਇਆ, ਮੈਂ ਫਲਾਣੇ, ਵਿਰਲੇ ਹੋਣਗੇ ਜਿਹੜੇ ਇਹ ਆਖਣ ਆਏ ਹੋਣਗੇ ਸਤਿਗੁਰੂ ਜੀ ਸਾਡੇ ਬੰਧਨ ਕੱਟ ਦਿਓ। ਸਤਿਗੁਰੂ ਸਿੱਖ ਕੇ ਬੰਧਨ ਕੱਟੇ, ਉਹ ਜਿਹੜੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਹੈ ਨਾ, ਉਹ ਕੱਟਣੇ ਆ, ਇਸ ਲਈ ਅਸੀਂ ਆਏ ਹਾਂ। ਗੁਰੂ ਮਹਾਰਾਜ ਜੀ ਸਮਝਾ ਰਹੇ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਈਆਂ ਹੋਈਆਂ ਸੰਗਤਾਂ ਨੂੰ। ਮਹਾਰਾਜ ਕਹਿੰਦੇ ਜਿਨ੍ਹਾਂ ਅੰਦਰ ਬੰਧਨ ਹੁੰਦੇ ਆ ਪਸ਼ੂ ਦੀ ਤਰ੍ਹਾਂ, ਉਹ ਫਿਰ ਜਨਮ ਮਰਨ ਆਵਾਗਮਨ ਵਿੱਚ ਸਦਾ ਪਏ ਰਹਿੰਦੇ ਹਨ।
1: ਕਰਣੀ ਬਿਨਾ ਤਰਹਿ ਨਹਿ ਕੋਉ,
0: ਔਰ ਜਿੰਨਾ ਚਿਰ ਤੁਹਾਡੀ ਕਰਨੀ ਨਹੀਂ ਹੈ, ਅੰਦਰ ਬੰਦਗੀ ਨਹੀਂ ਹੈ ਤੁਹਾਡੇ ਕੋਲ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ, ਇਹ ਜਿਹੜੀਆਂ ਸਾਡੇ ਅੰਦਰ ਇੱਛਾਵਾਂ ਨੇ ਇਹੀ ਤੇ ਬੰਧਨਾਂ ਦਾ ਕਾਰਨ ਬਣਦੀਆਂ, ਇਸੇ ਬੰਧਨਾਂ 'ਚ ਅਸੀਂ ਜਕੜੇ ਰਹਿੰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਬੰਦਗੀ ਕਰਦਾ ਨਾ, ਬੰਦਗੀ, ਉਹ ਤਾਂ ਆਪਣਾ ਜਨਮ ਸਵਾਰ ਕੇ ਜਾਂਦਾ ਹੈ।
1: ਕਰਣੀ ਖਾਲੀ ਜਾਏ ਨਾ ਸੋ,
0: ਤੇ ਜਿਹੜਾ ਬੰਦਗੀ ਤੋਂ ਖਾਲੀ ਹੁੰਦਾ ਹੈ ਉਹ ਇਸ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਜਿਵੇਂ ਅਸੀਂ ਸਮੁੰਦਰੀ ਜਹਾਜ਼ ਵਿੱਚ ਜਾਣਾ ਹੋਵੇ ਤੇ ਉਹਦੀ ਟਿਕਟ ਹੋਣੀ ਚਾਹੀਦੀ ਹੈ ਨਾ ਸਾਡੇ ਕੋਲ। ਅਸੀਂ ਹਵਾਈ ਜਹਾਜ਼ 'ਤੇ ਜਾਣਾ ਹੋਵੇ ਤਾਂ ਸਾਨੂੰ ਟਿਕਟ ਲੈਣੀ ਪਏਗੀ, ਬਿਨਾਂ ਟਿਕਟ ਤੋਂ ਤਾਂ ਅਗਲੇ ਨੇ ਚੜ੍ਹਾਉਣਾ ਨਹੀਂ। ਭਵ ਸਾਗਰ ਪਾਰ ਕਰਨ ਲਈ ਬੰਦਗੀ ਚਾਹੀਦੀ ਹੈ, ਬੰਦਗੀ ਤੋਂ ਬਿਨਾਂ ਭਵ ਸਾਗਰ ਪਾਰ ਨਹੀਂ ਹੋਣਾ। ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਮਹਾਰਾਜ ਜੀ ਕਹਿੰਦੇ ਤਰੇ ਨਾ ਕੋਊ, ਬੰਦਗੀ ਤੋਂ ਬਿਨਾਂ ਕੋਈ ਨਹੀਂ ਤਰਿਆ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਰ। ਅਤੇ ਜਿਨ੍ਹਾਂ ਬੰਦਗੀ ਕੀਤੀ ਆ ਉਹ ਖਾਲੀ ਨਹੀਂ ਰਹਿੰਦੇ, ਉਹ ਫਿਰ ਇਸ ਭਵ ਸਾਗਰ ਤੋਂ ਪਾਰ ਹੁੰਦੇ ਹਨ।
1: ਧਰ ਧਰ ਵੇਖ ਦੇਤ ਉਪਦੇਸ਼,
0: ਹਾਂ ਕਈ ਐਸੇ ਨੇ ਜਿਨ੍ਹਾਂ ਨੇ ਸਾਨੂੰ ਉਲਝਾਇਆ ਹੋਇਆ, ਉਹ ਅਸਲੀਅਤ ਨਹੀਂ ਦੱਸਦੇ। ਜਿਹੜੇ ਬਾਹਰੋਂ ਭੇਖ ਧਾਰੀ ਹੁੰਦੇ ਆ ਨਾ, ਭੇਖ ਧਾਰ ਕੇ ਦੁਨੀਆਂ ਨੂੰ ਦਿਖਾ ਰਹੇ ਨੇ, ਉਹ ਲੋਕਾਂ ਨੂੰ ਆਪਣੇ ਗੱਲਾਂ ਦੇ ਵਿੱਚ ਲਾ ਕੇ ਵੱਸ ਕਰ ਰਹੇ ਨੇ, ਅਸਲ 'ਚ ਤਰਨਾ ਉਹਨਾਂ ਨੂੰ ਵੀ ਨਹੀਂ ਆਉਂਦਾ। ਅਤੇ ਜਿਹੜੇ ਭੇਖ ਧਾਰ ਕੇ ਸਾਨੂੰ ਇਸ ਭਵ ਸਾਗਰ ਵਿੱਚੋਂ ਤਰਨਾ ਦੱਸਦੇ ਆ, ਤਰਨਾ ਤਾਂ ਉਹਨਾਂ ਨੂੰ ਨਹੀਂ ਆਉਂਦਾ, ਅਤੇ ਜਿਹਨੂੰ ਆਪ ਨਹੀਂ ਤਰਨਾ ਆਇਆ ਉਹ ਦੂਸਰੇ ਨੂੰ ਕਿਵੇਂ ਤਰਨਾ ਸਿਖਾਏਗਾ, ਤੈਰਨਾ ਸਿਖਾਏਗਾ? ਜਿਹੜਾ ਆਪ ਮੁਕਤ ਨਹੀਂ ਹੋਇਆ ਉਹ ਕਿਸੇ ਦੂਸਰੇ ਨੂੰ ਕਿਵੇਂ ਦੱਸੇਗਾ ਮੁਕਤ ਕਿੱਦਾਂ ਹੋਈਦਾ? ਇਸ ਵਾਸਤੇ ਮਹਾਰਾਜ ਜੀ ਸਮਝਾ ਰਹੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਧਿਆਨ ਰੱਖਿਓ, ਕਈਆਂ ਨੇ ਭੇਖ ਧਾਰਿਆ ਹੋਇਆ, ਭੇਖ ਧਾਰੀ ਨੇ, ਉਹ ਭੇਖ ਧਾਰ ਕੇ ਤੁਹਾਨੂੰ ਦਿਖਾ ਰਹੇ ਨੇ ਕਿ ਅਸੀਂ ਮੁਕਤ ਹੋ ਚੁੱਕੇ ਹਾਂ, ਅਸੀਂ ਭਵ ਸਾਗਰ ਪਾਰ ਕਰ ਚੁੱਕੇ ਹਾਂ, ਅਸੀਂ ਨਿਰੰਕਾਰ ਦਾ ਰੂਪ ਹੋ ਚੁੱਕੇ ਹਾਂ। ਉਹ ਉਹਨਾਂ ਦੇ ਅੰਦਰ ਕੁਛ ਨਹੀਂ ਹੈ, ਭਾਂਡਾ ਖਾਲੀ ਹੈ, ਕਿਉਂਕਿ ਇਕੱਲਾ ਭੇਖ ਹੀ ਧਾਰਿਆ ਨਾ, ਉਹਨਾਂ ਨੂੰ ਭੇਖ ਧਾਰੀ ਕਹਿੰਦੇ ਆ। ਬਾਹਰ ਭੇਖ ਅੰਤਰ ਮਲ ਮਾਇਆ, ਉਹਨਾਂ ਦਾ ਭੇਖ ਹੈ, ਭੇਖ 'ਤੇ ਨਾ ਡੁੱਲਿਆ ਕਰੀਏ, ਭੇਖ ਮਤਲਬ ਆ ਬਾਹਰ ਦਾ ਪਹਿਰਾਵਾ ਦੇਖ ਕੇ ਨਾ ਡੁੱਲ ਜਾਇਆ ਕਰੀਏ, ਅੰਦਰ ਕੀ ਹੈ ਮਲ ਮਾਇਆ, ਮਾਇਆ ਦੀ ਮਲ ਲੱਗੀ ਪਈ ਹੈ, ਅੰਦਰ ਵਿਕਾਰੀ ਨੇ ਉਹ। ਇਸ ਲਈ ਧਰ ਧਰ ਭੇਖ ਦੇਤ ਉਪਦੇਸ਼, ਭੇਖ ਧਾਰ ਕੇ ਉਹ ਦੁਨੀਆਂ ਨੂੰ ਉਪਦੇਸ਼ ਦਿੰਦੇ ਹਨ।
1: ਬਿਨ ਕਰਨੀ ਦੁੱਖ ਪਾਏ ਵਿਸ਼ੇਸ਼,
0: ਬਿਨ ਕਰਨੀ ਉਹਨਾਂ ਕੋਲ ਕਰਨੀ ਨਹੀਂ ਹੈ, ਉਹਨਾਂ ਕੋਲ ਬੰਦਗੀ ਨਹੀਂ ਹੈ, ਕੇਵਲ ਭੇਖ ਹੈ, ਪਹਿਰਾਵਾ ਹੈ, ਪਰ ਬੰਦਗੀ ਨਹੀਂ ਹੈ ਉਹਨਾਂ ਕੋਲ। ਅਤੇ ਜਿਹੜਾ ਕੇਵਲ ਭੇਖ ਧਾਰ ਕੇ ਉਪਦੇਸ਼ ਦਿੰਦਾ, ਅਵਰ ਉਪਦੇਸ਼ੈ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ। ਇਸ ਲਈ ਮਹਾਰਾਜ ਕਹਿੰਦੇ ਫਿਰ ਉਹ ਦੁੱਖ ਪਾਵੈ ਵਿਸ਼ੇਸ਼। ਇਹੋ ਜਿਹੇ ਲੋਕ ਜਿਹੜੇ ਭੇਖ ਧਾਰੀ ਹੁੰਦੇ ਆ, ਅੰਦਰ ਬੰਦਗੀ ਨਹੀਂ ਹੁੰਦੀ ਉਹਨਾਂ ਦੇ, ਉਹ ਫਿਰ ਦੁੱਖ ਹੀ ਪਾਉਂਦੇ ਨੇ, ਸਦਾ ਜੰਮਣ ਮਰਨ ਦੇ ਵਿੱਚ ਪਏ ਹੋਏ। ਉਹ ਆਪਣਾ ਜਨਮ ਕਦੇ ਸਵਾਰ ਕੇ ਨਹੀਂ ਜਾਂਦੇ। ਸਾਨੂੰ ਭੇਖ ਨਹੀਂ ਵੇਸ ਕਿਹਾ ਮਹਾਰਾਜ ਨੇ, ਤੂੰ ਆਪਣੇ ਅੰਦਰ ਦਾ ਵੇਸ ਬਣਾ, ਅੰਦਰ ਦਾ ਵੇਸ ਬਣਾ, ਤੂੰ ਬਾਹਰ ਦਾ ਭੇਖ ਨਾ ਬਣਾ। ਭੇਖ ਧਾਰੀ ਨਹੀਂ ਬਣਾਇਆ ਮਹਾਰਾਜ ਨੇ ਸਾਨੂੰ, ਅੰਦਰੋਂ ਬਾਣੀ ਦੇ ਰੰਗ ਵਿੱਚ ਰੰਗਿਆ ਹੈ। ਫਿਰ ਮਹਾਰਾਜ ਨੇ ਸਾਨੂੰ ਖੰਡੇ ਦੀ ਪੌਲ ਦੇ ਕੇ ਇਹ ਪੰਜ ਕਕਾਰਾਂ ਦਾ ਧਾਰ ਨਹੀਂ ਬਣਾਇਆ। ਇਕੱਲੇ ਖੰਡੇ ਦੀ ਪੌਲ ਨਹੀਂ ਦਿੱਤੀ ਮਹਾਰਾਜ ਨੇ, ਨਾਲ ਬਾਣੀ ਵੀ ਦਿੱਤੀ ਹੈ, ਭਗਤੀ ਵੀ ਦਿੱਤੀ ਹੈ। ਇਸ ਵਾਸਤੇ ਜਿਹੜੇ ਭੇਖ ਧਾਰੀ ਉਪਦੇਸ਼ ਕਰਦੇ ਨੇ, ਆਪ ਕਮਾਈ ਨਹੀਂ ਕਰਦੇ, ਉਹ ਸਦਾ ਦੁੱਖ ਭੋਗਦੇ ਹਨ।
1: ਹੱਸਦਿਆਂ ਟੱਪਦਿਆਂ ਸੁਆਂਗ ਬਣਾਏ,
0: ਉਹ ਸੁਆਂਗ ਬਣਾਉਂਦੇ ਆ। ਉਹਨਾਂ ਨੇ ਹੱਸ ਲਿਆ ਤੇ ਟੱਪ ਲਿਆ, ਉਹ ਟੱਪ ਕੇ ਨੱਚ ਕੇ ਦਿਖਾ ਦੇਣਗੇ, ਪੈਰਾਂ 'ਚ ਘੁੰਗਰੂ ਪਾ ਕੇ ਨੱਚ ਲੈਣਗੇ। ਪਿਛਲੇ ਦਿਨੀ ਬੇਨਤੀ ਕੀਤੀ, ਅੱਜ ਭੇਖ ਦੇਖੋ ਦੁਨੀਆ 'ਚ, ਇਨਸਾਨੀ ਜਾਮਾ ਹੈ, ਮਨੁੱਖ ਬਣਾਇਆ ਰੱਬ ਨੇ, ਪਰ ਭੇਖ ਇਸਤਰੀ ਵਾਲਾ ਬਣਾਇਆ, ਹਾਰ ਸ਼ਿੰਗਾਰ ਮੇਕਅਪ ਪੂਰਾ ਕੀਤਾ ਹੋਇਆ, ਅਤੇ ਅਸੀਂ ਵੀ ਪੈਰਾਂ 'ਚ ਜਾ ਕੇ ਉਹਨਾਂ ਦੇ ਡਿੱਗਦੇ ਹਾਂ। ਹੈ ਮਨੁੱਖ ਨੇ, ਮੇਲ ਹੈ, ਪਰ ਬਣੇ ਫੀਮੇਲ ਹੋਏ ਨੇ, ਪੂਰਾ ਮੇਕਅਪ ਕਰਦੇ ਆ, ਪੂਰਾ ਪਹਿਰਾਵਾ ਪਾਉਂਦੇ ਆ, ਅਸੀਂ ਜਾ ਕੇ ਚਰਨਾਂ 'ਚ ਡਿੱਗਦੇ ਹਾਂ, ਵੀ ਪਤਾ ਨਹੀਂ ਕਿੰਨਾ ਮਹਾਨ ਹੈ। ਪਰ ਗੁਰਮਤ ਇਹਨੂੰ ਨਹੀਂ ਮੰਨਦੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿ ਰਹੇ ਨੇ, ਸਮਝਾ ਰਹੇ, ਕਹਿੰਦੇ ਇਹ ਹੱਸ ਲੈਣਗੇ, ਟੱਪ ਲੈਣਗੇ, ਬਸ ਤੁਹਾਨੂੰ ਹੱਸ ਕੇ ਟੱਪ ਕੇ ਦਿਖਾ ਦੇਣਗੇ। ਕਈ ਥਾਵਾਂ 'ਤੇ ਐਸੀਆਂ ਨੇ ਜਿੱਥੇ ਨਸ਼ਾ ਚੱਲ ਰਿਹਾ, ਨਸ਼ਾ ਰੱਜ ਕੇ ਚੱਲ ਰਿਹਾ, ਅਤੇ ਉਹਨਾਂ ਦੇ ਕੋਲ ਜਾ ਕੇ ਤੁਸੀਂ ਨਸ਼ਾ ਛੱਡ ਦਿਓਗੇ? ਤੁਸੀਂ ਨਸ਼ਾ ਕਿਵੇਂ ਛੱਡ, ਜਿਹੜਾ ਨਹੀਂ ਕਰਦਾ ਉਹ ਵੀ ਦੇਖ ਕੇ ਕਰਨ ਲੱਗ ਜਾਏਗਾ। ਇਸ ਵਾਸਤੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਸਾਹਿਬ ਕਹਿੰਦੇ ਹੱਸਦਿਆਂ ਟੱਪਦਿਆਂ ਸੁਵਾਂਗ ਬਣਾਏ। ਇਹ ਨੱਚਣ ਕੁੱਦਣ ਮਨ ਕਾ ਚਾਓ, ਇਹ ਸਿਰਫ ਇੱਕ ਚਾਓ ਹੈ, ਇਹਨਾਂ ਦਾ ਹੋਰ ਕੁਛ ਵੀ ਨਹੀਂ ਹੈ। ਇਹਨਾਂ ਦੇ ਹਾਸੇ ਅਤੇ ਇਹਨਾਂ ਦਾ ਟੱਪਣਾ ਨੱਚਣਾ ਦੇਖ ਕੇ ਅਸੀਂ ਪ੍ਰਭਾਵਿਤ ਨਾ ਹੋਈਏ, ਇਹ ਦੇਖੀਏ ਵੀ ਅੰਦਰ ਬੰਦਗੀ ਹੈ, ਭਗਤੀ ਹੈ, ਕਿ ਵਾਕਈ ਇਹ ਕਬੀਰ ਸਾਹਿਬ ਵਰਗੇ ਨੇ, ਵਾਕਈ ਇਹ ਬਾਬਾ ਫਰੀਦ ਸਾਹਿਬ ਵਰਗੇ ਨੇ, ਵਾਕਈ ਇਹ ਭਗਤ ਨਾ ਜੀ ਵਰਗੇ ਨੇ, ਵਾਕਈ ਇਹ ਜਿਹੜੇ ਆ ਭਗਤ ਨਾਮਦੇਵ ਜੀ ਵਰਗੇ ਨੇ, ਭਗਤ ਸੈਨ ਜੀ ਵਰਗੇ ਨੇ, ਇਹ ਜਿਹੜੇ ਅੱਜ ਦੁਨੀਆਂ 'ਚ ਭੇਖ ਦਿਖਾ ਰਹੇ ਆ। ਭੇਖ ਦਿਖਾਏ ਜਗਤ ਕੋ ਲੋਗਨ ਕੋ, ਬਸ ਕੀਨ, ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਆ, ਕਿ ਇਹਨਾਂ ਦੀ ਤੁਲਨਾ ਕਬੀਰ ਸਾਹਿਬ ਨਾਲ ਕੀਤੀ ਜਾ ਸਕਦੀ ਹੈ? ਬਾਬਾ ਫਰੀਦ ਸਾਹਿਬ ਨਾਲ ਇਹਨਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ? ਭਗਤ ਨਾਮਦੇਵ ਜੀ ਦੇ ਨਾਲ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਤੋ ਗੁਰੂ ਮਹਾਰਾਜ ਜੀ ਸਮਝਾਉਂਦੇ ਆ ਵੀ ਇਹ ਤਾਂ ਸਵਾਂਗ ਹੈ, ਇਹਨਾਂ ਦੀ ਇੱਕ ਖੇਡ ਹੈ, ਇੱਕ ਤਮਾਸ਼ਾ ਹੈ, ਇਹ ਦੁਨੀਆਂ ਨੂੰ ਤਮਾਸ਼ਾ ਦਿਖਾ ਰਹੇ ਆ, ਲੋਕ ਖੁਸ਼ ਹੋ ਰਹੇ ਨੇ, ਅਤੇ ਲੋਕ ਖੁਸ਼ ਹੋ ਕੇ ਹੀ ਉਹਨਾਂ ਨਾਲ ਜੁੜ ਜਾਂਦੇ ਆ, ਇਸ ਲਈ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਹਨ।
1: ਪਰਮੇਸ਼ਰ ਰੀਜੈ ਨਾ ਕਦਾਏ,
0: ਹੁਣ ਮੁੱਕਦੀ ਗੱਲ। ਜਿਹਨੇ ਭੇਖ ਧਾਰਨ ਕੀਤਾ, ਲੋਕਾਂ ਨੂੰ ਉਪਦੇਸ਼ ਦਿੱਤਾ, ਪਰ ਆਪ ਕਮਾਈ ਨਹੀਂ ਕੀਤੀ, ਅੰਦਰ ਭਾਂਡਾ ਖਾਲੀ ਹੈ, ਨੱਚਣਾ ਟੱਪਣਾ ਇਹਨਾਂ ਨੇ ਬਣਾਇਆ ਹੋਇਆ, ਕਹਿੰਦੇ ਪਰਮੇਸ਼ਵਰ ਰੀਜੈ ਨਾ ਕਦਾਏ, ਕਦੇ ਨਹੀਂ, ਪਰ ਰੱਬ ਖੁਸ਼ ਹੁੰਦਾ, ਆਪਾਂ ਖੁਸ਼ ਹੋ ਜਾਵਾਂਗੇ, ਲੋਕ ਖੁਸ਼ ਹੋ ਜਾਣਗੇ, ਲੋਕ ਖੁਸ਼ ਹੋ ਕੇ ਰੱਬ ਮੰਨ ਕੇ ਉਹਨਾਂ ਨੂੰ ਅਤੇ ਆਪਣੇ ਘਰ ਲਿਆਉਣਗੇ, ਉਹਨਾਂ ਨੂੰ ਗਲਾਂ 'ਚ ਹਾਰ ਪਾਉਣਗੇ, ਸਾਡੇ ਘਰ ਰੱਬ ਜੀ ਆਏ ਆ। ਪਰ ਜਿਹੜਾ ਅਸਲ ਰੱਬ ਹੈ ਨਾ, ਉਹ ਨਹੀਂ ਰਿੱਝਦਾ, ਉਹ ਨਹੀਂ ਖੁਸ਼ ਹੁੰਦਾ, ਉਹਨੂੰ ਨਹੀਂ ਪ੍ਰਸੰਨ ਕੀਤਾ ਜਾ ਸਕਦਾ, ਪਰਮੇਸ਼ਵਰ ਨੂੰ ਨਹੀਂ। ਉਹ ਕਹਿੰਦੇ ਨੇ ਪਰਮੇਸ਼ਵਰ ਰੀਝੈ ਨਾ ਕਦਾਏ, ਕਦਾਏ ਦਾ ਅਰਥ ਕੀ ਕਰਾਂਗੇ, ਬਿਲਕੁਲ ਵੀ ਨਹੀਂ। ਉਹ ਕਦੇ ਵੀ ਖੁਸ਼ ਨਹੀਂ ਹੁੰਦਾ ਭੇਖ ਧਾਰੀਆਂ ਦਾ, ਭੇਖ ਦੇਖ ਕੇ, ਪਖੰਡੀਆਂ ਦਾ ਪਖੰਡ ਦੇਖ ਕੇ। ਉਹ ਪਰਮੇਸ਼ਵਰ ਵਾਹਿਗੁਰੂ ਜੀ ਕਦੇ ਵੀ ਪ੍ਰਸੰਨ ਨਹੀਂ ਹੁੰਦੇ ਹਨ।
1: ਮਰ ਮਰ ਲੋਕ ਬਹੁਰ ਪਛਤਾਵਹਿ।
0: ਇਸ ਲਈ ਆਤਮਕ ਜੀਵਨ ਅੰਦਰੋਂ ਇਨਸਾਨੀਅਤ ਮਨੁੱਖਤਾ ਖਤਮ ਹੋ ਜਾਂਦੀ ਹੈ, ਕਿਉਂਕਿ ਅੰਦਰ ਬੰਦਗੀ ਨਹੀਂ ਸੀ, ਸਿਮਰਨ ਨਹੀਂ ਸੀ। ਫਿਰ ਉਹ ਲੋਕ ਪਛਤਾਉਂਦੇ ਨੇ, ਕਿਉਂਕਿ ਸਮਾਂ ਜਦੋਂ ਨਿਕਲਦਾ ਨਾ ਹੱਥੋਂ, ਫਿਰ ਪਛਤਾਵਾ ਹੀ ਹੁੰਦਾ ਵੀ ਆਹ ਕੀ ਕੀਤਾ ਮੈਂ। ਜਿਹੜੀ ਅਸਲ ਯਾਤਰਾ ਕਰਨੀ ਸੀ ਉਹ ਤੇ ਯਾਤਰਾ ਹਜੇ ਸ਼ੁਰੂ ਹੀ ਨਹੀਂ ਕੀਤੀ, ਹੋਰ ਹੋਰ ਯਾਤਰਾਵਾਂ ਕਰ ਰਹੇ ਹਾਂ, ਉਹ ਯਾਤਰਾਵਾਂ ਜਿਹੜੀਆਂ ਸਾਨੂੰ ਲੋੜ ਨਹੀਂ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ 19 ਵਾਰ ਯਾਤਰਾ ਕੀਤੀ ਤੇ ਕਿੰਨੀ ਚੋਟ ਲੱਗ ਗਈ 20 ਵਾਰ ਦੀ ਯਾਤਰਾ ਚ, ਵੀ ਮੈਂ ਇੰਨੇ ਸਾਲ ਯਾਤਰਾ ਕੀਤੀ ਹੈ, ਇਹ ਬੇਅਰਥ ਚਲੀ ਗਈ। ਇਹ ਯਾਤਰਾ ਇਹ ਵਾਲੀ ਨਹੀਂ ਸੀ ਜਿਹੜੀ ਮੈਂ ਕਰਦਾ ਰਿਹਾ, ਉਹ ਯਾਤਰਾ ਤੇ ਹੋਰ ਹੈ, ਉਹ ਸਰੀਰ ਦੀ ਨਹੀਂ ਆਤਮਾ ਦੀ ਯਾਤਰਾ ਸੀ। ਉਸ ਦਿਨ ਮਨ ਨੂੰ ਚੋਟ ਲੱਗੀ ਤੇ ਰਾਤ ਨੀਂਦ ਨਹੀਂ ਆਈ। ਜਿੱਦਣ ਸਾਨੂੰ ਵੀ ਸ਼ਬਦ ਦੀ ਚੋਟ ਲੱਗੇਗੀ ਨਾ, ਉਸ ਦਿਨ ਨੀਂਦ ਨਹੀਂ ਆਉਣੀ, ਉਸ ਦਿਨ ਭੁੱਖ ਵੀ ਨਹੀਂ ਲੱਗਣੀ, ਪਿਆਸ ਵੀ ਨਹੀਂ ਲੱਗਣੀ। ਜਿੱਦਣ ਚੋਟ ਲੱਗ ਗਈ, ਹਜੇ ਲੱਗਦੀ ਨਹੀਂ ਨਾ, ਤੇ ਜਿਸ ਦਿਨ ਲੱਗ ਗਈ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ, ਨੀਂਦ ਨਹੀਂ ਆਈ। ਗੁਰੂ ਅਮਰਦਾਸ ਮਹਾਰਾਜ ਨੂੰ ਵੀ ਇਹ ਇੰਨੀ ਯਾਤਰਾ ਕਰਕੇ ਵੀ ਮੈਂ ਹਜੇ ਯਾਤਰਾ ਸ਼ੁਰੂ ਹੀ ਨਹੀਂ ਹੋਈ ਮੇਰੀ ਅਧਿਆਤਮਕ ਆਤਮਕ। ਫਿਰ ਬੀਬੀ ਅਮਰੋ ਜੀ ਬਾਣੀ ਪੜ੍ਹਦੇ ਅੰਮ੍ਰਿਤ ਵੇਲੇ, ਫਿਰ ਪਤਾ ਲੱਗਦਾ ਵੀ ਯਾਤਰਾ ਤੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸ਼ੁਰੂ ਹੋਣੀ ਹੈ। ਫਿਰ ਬਾਹਰ ਦੀ ਯਾਤਰਾ ਨਹੀਂ ਕੀਤੀ ਉਸ ਦਿਨ ਤੋਂ ਬਾਅਦ, ਭਾਈ ਲਹਿਣਾ ਜੀ ਨੇ ਉਸ ਦਿਨ ਤੋਂ ਬਾਅਦ ਬਾਹਰ ਦੀ ਯਾਤਰਾ ਨਹੀਂ ਕੀਤੀ, ਸਮਝ ਆ ਗਈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾਉਂਦੇ ਨੇ ਕਿ ਲੋਕੋ, ਬਾਅਦ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ ਵੀ ਅਸੀਂ ਭੇਖ ਧਾਰੀਆਂ ਮਗਰ ਲੱਗ ਕੇ ਉਹਨਾਂ ਦੇ ਸਵਾਂਗ ਜਿਹੜੇ ਰਚੇ ਸੀ ਉਹ ਕਰਮ ਕਰਦੇ ਰਹੇ ਫੋਕਟ, ਪਰ ਮਿਲਿਆ ਕੁਛ ਨਹੀਂ, ਫਲ ਨਹੀਂ ਮਿਲਿਆ। ਇਸ ਲਈ ਪਛਤਾਵਾ

0: ਕਿ ਆਪਣੀ ਜ਼ਿੰਦਗੀ ਦਾ ਸਮਾਂ ਬੇਅਰਥ ਹੀ ਗਵਾ ਲੈਂਦੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਸਮਾਂ ਕਿਸੇ ਲਈ ਨਹੀਂ ਰੁਕਣਾ। ਕੋਈ ਹੈ ਅੱਜ ਤੱਕ ਦੀ ਹਿਸਟਰੀ, ਅੱਜ ਤੱਕ ਦਾ ਕੋਈ ਇਤਿਹਾਸ ਹੈ ਵੀ ਜਿਹਨੇ ਸਮੇਂ ਨੂੰ ਰੋਕ ਲਿਆ ਹੋਵੇ? ਸਮੇਂ ਨੇ ਸਾਰਿਆਂ ਨੂੰ ਰੋਕ ਦਿੱਤਾ, ਪਰ ਸਮੇਂ ਨੂੰ ਕੋਈ ਨਹੀਂ ਰੋਕ ਸਕਦਾ। ਆਪਾਂ ਸਾਰੇ ਸਮੇਂ ਦੇ ਦਾਇਰੇ 'ਚ ਹੀ ਹੈ ਨਾ, ਇੱਕ ਦਿਨ ਰੁਕ ਜਾਵਾਂਗੇ, ਪਰ ਸਮਾਂ ਥੋੜ੍ਹੀ ਰੁਕਣਾ, ਉਹ ਤਾਂ ਚੱਲੀ ਜਾ ਰਿਹਾ। ਸਮਾਂ ਨਹੀਂ ਅਸੀਂ ਵੱਸ ਕਰ ਸਕਦੇ, ਸਮੇਂ ਨੇ ਸਾਨੂੰ ਇੱਕ ਦਿਨ ਆਪਣੇ ਵੱਸ ਕਰ ਲੈਣਾ, ਕਿਉਂਕਿ ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਕਾਲ ਦਾ ਹੀ ਚੱਕਰ ਹੈ ਸਾਰਾ। ਬੀਤ ਜਹੈ ਜਨਮ ਆਕਾਜ ਰੇ, ਸਮਾਂ ਲੰਘ ਰਿਹਾ ਲੰਘ ਰਿਹਾ, ਔਰ ਜਿਹੜਾ ਸਮਾਂ ਲੰਘ ਰਿਹਾ ਉਹ ਮੁੜ ਕੇ ਨਹੀਂ ਆਉਣਾ, ਵਾਪਸ ਨਹੀਂ ਆਏਗਾ। ਜੋ ਚਲਾ ਗਿਆ ਉਹ ਥੋੜ੍ਹੀ ਆਏਗਾ। ਹਾਂ, ਜਿਹੜਾ ਸਮਾਂ ਚੱਲ ਰਿਹਾ ਮੈਂ ਉਹਨੂੰ ਕਿਵੇਂ ਸੰਭਾਲਣਾ, ਉਹਦੇ ਵਿੱਚ ਕਿਵੇਂ ਨਾਮ ਦੀ ਕਮਾਈ ਕਰਨੀ ਹੈ, ਕਿਵੇਂ ਵਣਜ ਕਰੋ ਵਣਜਾਰਿਓ ਵੱਖਰ ਲਿਹੋ, ਸੰਭਾਲ ਤੈਸੀ ਵਸਤ ਵਸਾਹੀ ਹੈ ਜੈਸੀ ਨਭਹਿ ਨਾਲ, ਮੈਂ ਕਿਹੜੀ ਖੱਟੀ ਖੱਟਣੀ ਹੈ, ਕਿਉਂਕਿ ਸਮਾਂ ਨਹੀਂ ਰੁਕਣਾ। ਬੀਤ ਜਹੈ ਜਨਮ ਆਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜਹੇ ਭਾਜ ਰੇ। ਉਹ ਕਾਲ ਆ ਗਿਆ, ਸਮਾਂ ਆ ਗਿਆ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝਾਉਂਦੇ ਆ, ਮਹਾਰਾਜ ਕਹਿੰਦੇ ਵੀਰ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਕਿਉਂ ਆਪਣੀ ਜ਼ਿੰਦਗੀ ਦਾ ਸਮਾਂ ਬੇਅਰਥ ਅਜਾਈ ਗਵਾ ਰਿਹਾ ਹੈ?
1: ਪਰ ਹੈ ਆਨ ਸਿਰ ਪਰ ਜਬ ਭਾਰੀ,
0: ਜਦੋਂ ਇਹ ਭਾਰੀ ਸਮਾਂ, ਕਾਲ ਦਾ ਸਮਾਂ, ਮੌਤ ਦਾ ਸਮਾਂ ਸਿਰ

ਦੇ ਮਨ ਦੇ ਅੰਧੇ, ਇਹ ਉਦੋਂ ਇਹਨਾਂ ਨੂੰ ਹੋਸ਼ ਆਉਣੀ ਹੈ, ਪਰ ਉਦੋਂ ਸਮਾਂ ਨਿਕਲ ਚੁੱਕਾ ਹੋਣਾ। ਹੁਣ ਤਾਂ ਆਵਾਜ਼ਾਂ ਪੈ ਰਹੀ ਹੈ, ਹੁਣ ਤਾਂ ਆਵਾਜ਼ ਪੈ ਰਹੀ ਹੈ,

0: ਜਦੋਂ ਇੰਨੀ ਅਸੀਂ ਕਮਾਈ ਅੰਦਰੋਂ ਕਰਨੀ ਹੈ, ਇਹ ਬਾਹਰੋਂ ਨਹੀਂ ਕਰਨੀ, ਅੰਦਰੋਂ ਜਦੋਂ ਕਰਾਂਗੇ ਫਿਰ ਸਾਨੂੰ ਉਹ ਹਰ ਪਾਸੇ ਦਿਸੇਗਾ, ਅਸੀਂ ਕਹਿ ਸਕਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪਉ ਕਿਹਾ ਕਾੜਾ ਜੀਓ। ਜੇ ਤੂੰ ਹਰ ਵੇਲੇ ਮੇਰਾ ਰਾਖਾ ਹੈ ਫਿਰ ਮੈਨੂੰ ਕਾਹਦਾ ਫਿਕਰ, ਕਾਹਦੀ ਚਿੰਤਾ। ਇਸ ਲਈ ਮਹਾਰਾਜ ਜੀ ਕਹਿੰਦੇ ਇਸ ਢੰਗ ਨਾਲ ਆਪਣੇ ਮਨ ਨੂੰ ਸਮਝਾਓ, ਇਹਨੂੰ ਅੰਦਰੋਂ ਪਰਮੇਸ਼ਵਰ ਦੇ ਨਾਮ ਨਾਲ ਜੋੜੋਗੇ ਫਿਰ ਤੁਹਾਨੂੰ ਅਸਲ ਮਿੱਤਰ ਦੀ ਸਮਝ ਆਵੇਗੀ।
1: ਕਰ ਹੈ ਜੋ ਤਿਸ ਪਿਖ ਹਰ ਖੇ ਚੀਤ।
0: ਹੁਣ ਜਦੋਂ ਉਹਦੀ ਸਮਝ ਆ ਗਈ ਫਿਰ ਉਹਦੇ ਹੁਕਮ 'ਚ ਚੱਲਣਾ, ਉਹਦਾ ਭਾਣਾ ਮਿੱਠਾ ਲੱਗੇਗਾ, ਫਿਰ ਉਹਦੇ ਹੁਕਮ 'ਚ ਚੱਲਣਾ ਚੰਗਾ ਲੱਗੇਗਾ, ਫਿਰ ਉਹ ਭਾਵੇਂ ਦੁੱਖ ਦੇਵੇ, ਸੁੱਖ ਦੇਵੇ, ਖੁਸ਼ੀ ਦੇਵੇ, ਗਮ ਦੇਵੇ, ਖਿੜਿਆ ਰਹੇਗਾ ਅੰਦਰੋਂ, ਫਿਰ ਮੁਰਝਾਏਗਾ ਨਹੀਂ, ਬਸ ਉਹਦੇ ਹੁਕਮ 'ਚ ਤੁਰਿਆ ਰਹੇਗਾ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ। ਇਹ ਕੇਵਲ ਗੱਲਾਂ ਨਹੀਂ ਹੈ, ਇਹ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਦੱਸਿਆ। ਤੱਤੀ ਤਵੀ 'ਤੇ ਬੈਠ ਕੇ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗ, ਹੱਸ ਕੇ ਕਹਿ ਰਹੇ ਨੇ ਨਾਲੇ ਮਹਾਰਾਜ, ਮੁਸਕਰਾ ਕੇ ਕਹਿ ਰਹੇ ਨੇ। ਕੇਵਲ ਗੱਲਾਂ ਥੋੜ੍ਹੀ ਕੀਤੀਆਂ, ਪ੍ਰੈਕਟੀਕਲ ਕੀਤਾ, ਦਿਖਾਇਆ ਵੀ ਇਸ ਤਰ੍ਹਾਂ ਉਹਦੇ ਨਾਲ ਜੁੜ ਜਾਓ, ਤੁਹਾਨੂੰ ਤੱਤੀ ਤਵੀ ਦਾ ਸੇਕ ਵੀ ਨਹੀਂ ਲੱਗੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉੱਥੇ ਫਿਰ ਪੂਰਨ ਖੜਾਓ ਆ ਜਾਏਗਾ, ਫਿਰ ਉਹਦਾ ਭਾਣਾ ਤੁਹਾਨੂੰ ਮਿੱਠਾ ਲੱਗੇਗਾ, ਫਿਰ ਤੁਸੀਂ ਉਹਦੇ ਹੁਕਮ ਦੇ ਵਿੱਚ ਤੁਰ ਸਕਦੇ ਹੋ।
1: ਭਾਣਾ ਮਨ ਹੈ ਰਹਿ ਆਨੰਦ,
0: ਫਿਰ ਉਹਦੇ ਭਾਣੇ ਨੂੰ ਮੰਨਦਿਆਂ ਆਨੰਦ ਵਿੱਚ ਰਹਿੰਦਾ, ਖਿੜਾਓ ਦੇ ਵਿੱਚ। ਉਹ ਮੁਰਝਾਉਂਦਾ ਨਹੀਂ, ਉਹ ਉਲਾਂਭਾ ਨਹੀਂ ਦਿੰਦਾ ਵੀ ਰੱਬ ਜੀ ਤੁਸੀਂ ਆਹ ਕੀ ਕੀਤਾ ਮੇਰੇ ਨਾਲ, ਮੈਂ ਤੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਤੁਸੀਂ ਮੇਰੇ ਨਾਲ ਇੱਦਾਂ ਕਿਉਂ। ਨਹੀਂ, ਉਹ ਕੋਈ ਰੋਸ ਨਹੀਂ, ਕੋਈ ਉਲਾਂਭਾ ਨਹੀਂ, ਬਸ ਉਹਦੇ ਹੁਕਮ 'ਚ ਚੱਲਦਾ। ਜਿਹਦੀ ਸੁਰਤ ਅੰਦਰ ਜੁੜ ਗਈ, ਜਿਹਦੇ ਅੰਦਰ ਨਾਮ ਵਸ ਗਿਆ, ਉਹ ਫਿਰ ਉਹਦਾ ਭਾਣਾ ਵੀ ਮਿੱਠਾ ਲੱਗਦਾ ਅਤੇ ਉਹਦੇ ਹੁਕਮ ਦੇ ਵਿੱਚ ਵੀ ਹੱਸ ਕੇ ਤੁਰਿਆ ਜਾਂਦਾ। ਫਿਰ ਉੱਥੇ ਕੋਈ ਰੋਸ ਕੋਈ

0: ਆਪਣੇ ਅੰਦਰ ਦਾ ਅਹੰਕਾਰ ਖਤਮ ਕਰ ਦਿੰਦਾ, ਕਿਉਂਕਿ ਇਹ ਖੇਡ ਅਹੰਕਾਰ ਨੂੰ ਮਿਟਾ ਕੇ ਹੀ ਹੋਣੀ ਹੈ। ਜਿੱਥੇ ਅਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੈ, ਜਿੱਥੇ ਨਿਰੰਕਾਰ ਹੈ ਉੱਥੇ ਅਹੰਕਾਰ ਨਹੀਂ ਹੈ। ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜੇ ਕਹਾਂ ਵੀ ਮੈਂ ਵੀ ਰਹਿ ਲਵਾਂ ਅਤੇ ਤੂੰ ਵੀ ਰਹਿ ਲੈ, ਮੈਂ ਤੂੰ ਤੇ ਲੜਾਈ ਪੈਂਦੀ ਹੈ। ਜਿਸ ਘਰ ਵਿੱਚ ਮੈਂ ਤੂੰ ਹੋਏਗਾ ਉੱਥੇ ਲੜਾਈ ਹੋਏਗੀ ਹੋਏਗੀ, ਕਿਸੇ ਨਾ ਕਿਸੇ ਗੱਲ ਤੋਂ ਲੜਾਈ ਹੋ ਜਾਣੀ ਹੈ। ਜਿੱਥੇ ਮੈਂ ਤੂੰ ਚੱਲਦਾ, ਇਹ ਮੈਂ ਇਹ ਤੂੰ, ਉੱਥੇ ਲੜਾਈ ਹੋਣੀ ਹੋਣੀ ਹੈ। ਜਿਸ ਘਰ ਦੇ ਵਿੱਚ ਮੈਂ ਖਤਮ ਹੋ ਜਾਏ, ਤੂੰ ਹੀ ਤੂੰ, ਤੂੰ ਹੀ ਤੂੰ, ਉੱਥੇ ਕਦੇ ਲੜਾਈ ਨਹੀਂ ਹੋ ਸਕਦੀ ਅਤੇ ਨਾ ਉੱਥੇ ਉਸ ਘਰ 'ਚ ਕਦੇ ਕੋਈ ਲੜਾਈ ਪਵਾ ਸਕਦਾ ਜਿਸ ਘਰ 'ਚੋਂ ਮੈਂ ਖਤਮ ਹੋ ਗਈ। ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਹੋਣੀਆਂ। ਹਉਮੈ ਅਹੰਕਾਰ ਅਤੇ ਨਿਰੰਕਾਰ ਇਕੱਠੇ ਨਹੀਂ ਰਹਿ ਸਕਦੇ, ਇੱਕ ਹੀ ਰਹਿਣਾ, ਜਾਂ ਅਹੰਕਾਰ ਅਤੇ ਜਾਂ ਨਿਰੰਕਾਰ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉੱਥੇ ਫਿਰ ਅਹੰਕਾਰ ਜਿਹੜਾ ਉਹ ਮਿਟ ਜਾਂਦਾ ਹੈ।
1: ਮਨ ਟਿਕ ਜਾਏ ਨਾਮ ਪਰ ਜਬੈ,
0: ਜਦੋਂ ਮਨ ਨਾਮ ਦੇ ਰਸ ਵਿੱਚ ਟਿਕ ਜਾਂਦਾ ਹੈ ਉੱਥੇ ਫਿਰ ਮੈਂ ਦੀ ਆਵਾਜ਼ ਨਹੀਂ ਆਉਂਦੀ ਹੈ। ਉੱਥੇ ਆਉਂਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਉੱਥੇ ਆਵਾਜ਼ ਆਉਂਦੀ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਹੋ ਸੌਂਪ ਤੇ ਕਿਆ ਲਾਗੈ ਮੇਰਾ। ਉੱਥੇ ਮੈਂ ਦੀ ਆਵਾਜ਼ ਆਉਂਦੀ ਨਹੀਂ। ਕਿੱਥੇ? ਜਿੱਥੇ ਮਨ ਸ਼ਬਦ ਦੇ ਰਸ ਵਿੱਚ ਟਿਕ ਜਾਂਦਾ ਹੈ, ਜਿਹਦੇ ਮਨ ਅੰਦਰ ਸ਼ਬਦ ਦਾ ਰਸ ਬਣ ਜਾਂਦਾ ਹੈ ਉਹ ਫਿਰ ਉਹਦੇ ਅੰਦਰੋਂ ਹੋਮੇ ਦੀ ਆਵਾਜ਼ ਨਹੀਂ ਆਉਂਦੀ ਹੈ।
1: ਪ੍ਰਭੂ ਸਹਾਇਕ ਹੋਵੇ ਤਵੇ,
0: ਤੇ ਜਿੱਥੇ ਹੋਮੇ ਮਿਟ ਜਾਏ ਸ਼ਬਦ

0: ਕੀ ਹੁੰਦਾ? ਪ੍ਰਭ ਸਹਾਇਕ ਹੋਏ ਤਬੈ, ਫਿਰ ਪਰਮੇਸ਼ਵਰ ਭਗਤਾਂ ਵੇਲੇ ਹਰ ਵੇਲੇ ਉਹ ਪਰਮੇਸ਼ਵਰ ਕਿਉਂ ਸਹਾਈ ਹੋ ਜਾਂਦੇ ਆ? ਜੇ ਹਰਨਾਕਸ਼ ਮਾਰਨ ਲੱਗਾ ਪ੍ਰਹਿਲਾਦ ਨੂੰ ਤੇ ਫਿਰ ਕਿਉਂ ਸਹਾਈ ਹੋ ਗਏ? ਕਿਉਂਕਿ ਆ ਅਵਸਥਾ ਪ੍ਰਹਿਲਾਦ ਦੇ ਅੰਦਰ ਬਣੀ ਹੈ। ਹਰ ਯੁਗ ਯੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ, ਉਦੋਂ ਫਿਰ ਉਹ ਆਪਣੇ ਪਿਆਰਿਆਂ ਦੇ ਸਹਾਈ ਹੁੰਦਾ ਹੈ।
1: ਜਨਮ ਅਨੇਕ ਪਾਪ ਕੇ ਖੋਏ,
0: ਕਿਉਂਕਿ ਇਹ ਮੈਂ ਨੂੰ ਮਿਟਾਉਣ ਵਾਸਤੇ ਸਾਨੂੰ ਅਭਿਆਸ ਵੀ ਕਰਨਾ ਪਏਗਾ। ਜਦੋਂ ਮੈਂ ਮਿਟੇਗੀ, ਇਹਦੇ ਨਾਲ ਕਈ ਜਨਮਾਂ ਦੇ ਪਾਪਾਂ ਦੀ ਮਲ ਵੀ ਨਾਲ ਹੀ ਉਤਰ ਜਾਏਗੀ। ਕਈ ਜਨਮਾਂ ਦੇ ਪਾਪਾਂ ਦੀ ਜਿਹੜੀ ਮਲ ਭਰੀ ਹੈ ਨਾ ਅੰਦਰ, ਉਹ ਵੀ ਸਾਰੀ ਕਹਿੰਦੇ ਅੰਦਰੋਂ ਉਤਰ ਜਾਂਦੀ ਹੈ, ਭਾਂਡਾ ਸਵੱਛ ਹੋ ਜਾਂਦਾ ਹੈ ਹੋਮੇ ਨੂੰ ਅੰਦਰੋਂ। ਦੇਖੋ ਮਹਾਰਾਜ ਨੇ ਕਿਹਾ ਪਹਿਲਾਂ ਮਰਨ ਕਬੂਲ, ਪਹਿਲੀ ਸ਼ਰਤ ਹੀ ਇਹ ਰੱਖੀ ਹੈ ਵੀ ਤੂੰ ਜੇ ਆਇਆ ਤੇ ਸ਼ਰਤ ਹੀ ਪਹਿਲਾਂ ਤੇਰੀ ਇਹ ਹੈ ਕਿ ਪਹਿਲਾਂ ਮਰਨ ਕਬੂਲ। ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰਿਣ ਕਾ ਤਾਓ ਆਓ ਹਮਾਰੇ ਪਾਸ। ਉਹ ਪਹਿਲੀ ਸ਼ਰਤ ਤੇ ਹੀ ਅਸੀਂ ਥਿੜਕ ਜਾਂਦੇ ਹਾਂ, ਸਾਡਾ ਤੇ ਪਹਿਲਾਂ ਉੱਥੋਂ ਜੋੜੇ ਘਰ ਤੋਂ ਹੀ ਮੈਂ ਸ਼ੁਰੂ ਹੋ ਜਾਂਦੀ ਹੈ। ਮੈਂ ਕਰਦੇ ਕਰਦੇ ਮੱਥਾ ਟੇਕਣ ਤੱਕ ਤੇ ਮੈਂ ਰਹਿੰਦੀ ਹੈ, ਅਸੀਂ ਤੇ ਪਹਿਲੀ ਸ਼ਰਤ ਤੇ ਹੀ ਨਹੀਂ ਖਰੇ ਉਤਰੇ। ਅਸੀਂ ਕਿਵੇਂ ਬਖਸ਼ਿਸ਼ ਲੈ ਲਾਂਗੇ? ਕਿਉਂਕਿ ਪਹਿਲੀ ਸ਼ਰਤ ਸੀ ਪਹਿਲਾਂ ਮਰਨ, ਅਸੀਂ ਤੇ ਉਹੀ ਨਹੀਂ ਕਬੂਲ ਕੀਤਾ ਹਜੇ ਤੱਕ ਤੇ ਮੈਂ ਹੀ ਨਹੀਂ ਛੁੱਟਦੀ। ਮਾੜਾ ਜਿਹਾ ਕਹਿ ਕੇ ਦੇਖੋ ਕਿਸੇ ਨੂੰ, ਸੰਗਤ ਵਿੱਚ ਬੈਠਿਆਂ ਨੂੰ ਕਿਸੇ ਨੂੰ ਕਹੋ ਵੀ ਭਾਈ ਇੱਥੋਂ ਉੱਠ ਕੇ ਇੱਥੇ ਬੈਠ ਜਾ ਤੇ ਅੱਗੋਂ ਫਿਰ ਦੇਖੋ ਕੀ ਮਿਲਦਾ ਸੁਣਨ ਨੂੰ। ਵੀ ਆਹ ਸੇਵਾ ਤੂੰ ਕਰਦਾ ਮੈਨੂੰ ਥੋੜ੍ਹੀ ਕਰ ਲੈਂਦੇ, ਫਿਰ ਅੱਗੋਂ ਦੇਖੋ ਸੁਣਨ ਨੂੰ ਕੀ ਮਿਲਦਾ। ਹਜੇ ਸਾਡੀ ਮੈਂ ਮਿਟੀ ਹੋਈ ਨਹੀਂ ਹੈ, ਪਹਿਲੀ ਸ਼ਰਤ 'ਤੇ ਨਹੀਂ ਅਸੀਂ ਹਜੇ ਖਰੇ ਉਤਰੇ ਹਾਂ, ਅੱਗੇ ਬਖਸ਼ਿਸ਼ ਕਿੱਦਾਂ ਮਿਲੇਗੀ? ਮਾਫ਼ ਕਰਨਾ, ਇੱਥੇ ਮੈਂ ਨੂੰ ਮਿਟਾਉਣਾ ਸੀ ਪਹਿਲਾਂ ਮਰਨ ਕਬੂਲ। ਕਬੂਲ ਮਤਲਬ ਮੈਂ ਅੱਜ ਤੋਂ ਬਾਅਦ ਮੈਂ ਨਹੀਂ ਬੋਲਾਂ। ਮੈਂ ਨਿਮਰਤਾ ਦੀ ਨਿਸ਼ਾਨੀ ਵੀ ਹੈ, ਜ਼ਰੂਰੀ ਨਹੀਂ ਕਿ ਅਹੰਕਾਰ ਹੀ ਹੈ, ਮੈਂ ਨਿਮਰਤਾ ਵੀ ਹੈ। ਇੱਕ ਦਿਨ ਕਿਹਾ ਸੀ ਕਿੰਨੇ ਵਾਰ ਮੈਂ ਆਉਂਦਾ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੇ। ਹੁਣ ਇੱਥੇ ਮੈਂ ਅਹੰਕਾਰ ਨਹੀਂ ਹੈ, ਇੱਥੇ ਮੈਂ ਨਿਮਰਤਾ ਹੈ, ਪਿਆਰ ਹੈ ਇਹਦੇ ਵਿੱਚ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉਂ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਥੇ ਨਿਮਰਤਾ ਦੀ ਨਿਸ਼ਾਨੀ ਹੈ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝਾਉਂਦੇ ਹਨ, ਸਾਹਿਬ ਜੀ ਕਹਿੰਦੇ ਉਹਨਾਂ ਦੇ ਅਨੇਕ ਪਾਪ ਖੋਏ, ਉਹ ਅੰਦਰੋਂ ਸਾਰੇ ਪਾਪ ਧੋ ਲੈਂਦੇ ਆ, ਪਾਪਾਂ ਦੀ ਮੈਲ ਧੁੱਪ ਜਾਂਦੀ ਹੈ ਜਦੋਂ ਅਹੰਕਾਰ

ਨਿਕਲ ਜਾਏਗੀ ਮਾੜੀ ਸੋਚ। ਮੈਲ ਇਹ ਨਹੀਂ ਵੀ ਜਿਵੇਂ ਕੱਪੜਿਆਂ 'ਚੋਂ ਮੈਲ ਨਿਕਲਦੀ ਹੈ, ਉਹ ਨਹੀਂ ਵੀ ਜਿਵੇਂ ਹੱਥ ਧੋਂਦੇ ਹਾਂ ਅਤੇ ਮੈਲ ਨਿਕਲਦੀ ਹੈ ਨਾ, ਹੁਣ ਅੰਦਰੋਂ ਮੈਲ ਕਿੱਦਾਂ ਨਿਕਲੇਗੀ? ਮਾੜੀ ਸੋਚ ਖਤਮ ਹੋ ਜਾਣੀ, ਮਾੜੀ ਵਿਚਾਰ, ਮਾੜੇ ਖਿਆਲ, ਜੋ ਨੈਗੇਟਿਵ ਅੰਦਰ ਵਿਚਾਰ ਹੈ ਸਭ ਖਤਮ ਹੋ ਜਾਣੀ। ਹੁਣ ਕਿਸੇ ਦਾ ਬੁਰਾ ਨਹੀਂ ਮੰਗਦਾ, ਬੁਰਾ ਨਹੀਂ ਤੱਕਦਾ, ਬੁਰਾ ਨਹੀਂ ਸੋਚਦਾ, ਹੁਣ ਹਰ ਇੱਕ ਦਾ ਭਲਾ ਮੰਗਦਾ ਹੈ, ਹਰ ਇੱਕ ਦਾ ਭਲਾ ਮੰਗਦਾ ਹੈ। ਅੰਦਰ ਚੰਗੀ ਸੋਚ ਹੋ ਗਈ, ਮਾੜੀ ਨਿਕਲ ਗਈ, ਖਤਮ ਹੋ ਗਈ। ਹੁਣ ਕੋਈ ਮਾੜਾ ਫੁਰਨਾ ਅੰਦਰ ਨਹੀਂ ਬਣਦਾ, ਕੋਈ ਗੰਦਗੀਆਂ ਵਾਲੀ ਅੰਦਰ ਗੱਲ ਹੀ ਨਹੀਂ ਹੈ, ਭਾਂਡਾ ਬਿਲਕੁਲ ਸਾਫ਼ ਹੋ ਗਿਆ। ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਤੁਹਾਨੂੰ ਆਪਣੀ ਆਤਮਾ ਦੀ ਪਛਾਣ ਹੋਣੀ ਹੈ, ਫਿਰ ਪਤਾ ਲੱਗਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਫਿਰ ਸਾਨੂੰ ਆਪਣਾ ਮੂਲ ਪਛਾਣ ਵਿੱਚ ਆਏਗਾ। ਹਜੇ ਤੇ ਮਲ ਭਰੀ ਪਈ ਹੈ ਅੰਦਰ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਭਾਂਡਾ ਤੇ ਅਤ ਮਲੀਨ ਹੋਇਆ ਪਿਆ। ਅੰਦਰ ਆਤਮਾ ਕਿਵੇਂ ਦਿਸੇ, ਉਹ ਆਤਮਕ ਸਰੂਪ ਦਾ ਦੀਦਾਰ ਕਿਵੇਂ ਹੋਏਗਾ? ਅੰਦਰ ਤੇ ਹਨੇਰਾ ਹੀ ਹਨੇਰਾ ਹੈ, ਕਿਉਂਕਿ ਕਾਲਖ ਹੈ, ਉਹਨੂੰ ਧੋਣਾ ਪਏਗਾ। ਜਦੋਂ ਸ਼ਬਦ ਨਾਲ ਧੋ ਕੇ ਉਹਨੂੰ ਸਾਫ ਕਰ ਦਿਆਂਗੇ, ਫਿਰ ਅੱਗੇ ਮਹਾਰਾਜ ਕਹਿੰਦੇ ਸਕੇ ਪਛਾਣ ਆਤਮਾ ਜੋਏ, ਫਿਰ ਜਦੋਂ ਆਤਮਕ ਸਰੂਪ ਹੈ ਅੰਦਰ, ਫਿਰ ਉਹਦੀ ਪਛਾਣ ਜਿਹੜੀ ਆ ਉਹ ਹੁੰਦੀ।

ਅਗਲੀ ਗੱਲ ਬੜੇ ਧਿਆਨ ਨਾਲ ਸੁਣਿਓ, ਸਾਡੇ ਲਈ ਵੀ ਹੈ ਅਤੇ ਤੁਹਾਡੇ ਲਈ ਵੀ ਹੈ, ਇਕੱਲੇ ਤੁਹਾਡੇ ਵਾਸਤੇ ਨਹੀਂ ਸਾਡੇ ਲਈ ਵੀ ਹੈ। ਹੁਣ ਜਿਹੜਾ ਅਗਲੀ ਗੱਲ ਸ਼ੁਰੂ ਹੋਣ ਲੱਗੀ ਹੈ, ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤ ਵਿੱਚ ਇਸੇ ਤਰ੍ਹਾਂ ਬਿਰਾਜਮਾਨ ਨੇ। ਮੰਨ ਲਓ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਹੈ, ਅਤੇ ਇੱਦਾਂ ਹੀ ਸੰਗਤਾਂ ਜਿਹੜੀਆਂ ਜੁੜੀਆਂ

0: ਨਾ ਮਤਲਬ ਪ੍ਰੇਮ ਭਾਉ, ਸ਼ਬਦ ਨਾਲ ਅੰਦਰ ਪ੍ਰੇਮ ਸੀ, ਗੁਰਬਾਣੀ ਅੰਦਰ ਪ੍ਰੇਮ ਸੀ ਉਹਦੇ ਅੰਦਰ। ਉਹ ਸਿੱਖ ਫਿਰ ਉੱਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ,
1: ਸੱਚੇ ਪਾਤਸ਼ਾਹ ਗੁਰਪੂਰੇ,
0: ਕਹਿੰਦੇ ਸੱਚੇ ਪਾਤਸ਼ਾਹ ਪੂਰੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
1: ਇੱਕ ਮੇਰੀ ਫਰਿਆਦ ਹਜੂਰੇ,
0: ਆਪ ਜੀ ਅੱਗੇ ਇੱਕ ਫਰਿਆਦ ਰੱਖਣ

0: ਅੰਮ੍ਰਿਤ ਵੇਲੇ ਉਠਾ ਕਰਕੇ ਨਿਤ ਨੇਮ ਦੇ ਨਾਲ ਵਾਹਿਗੁਰੂ ਜੀ ਜੋੜ ਦਿੰਦੇ ਹਨ।
1: ਪਾਠ ਸੁਖ ਮਨੀ ਸਦਾ ਬਖਾਨੋ,
0: ਨਿਤ ਨੇਮ ਦੇ ਨਾਲ ਨਾਲ ਨਿਤ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਤੋਂ ਪਹਿਲਾਂ ਦੇ ਸਮੇਂ ਚ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀ ਹੁਣ ਇੱਥੇ ਵੀ ਧਿਆਨ ਰੱਖਿਓ। ਇੱਕ ਹੁੰਦਾ ਮੈਂ ਉੱਠਿਆ, ਮੈਂ ਨਿਤਨੇਮ ਕੀਤਾ, ਮੈਂ ਪਾਠ ਕੀਤਾ, ਮੈਂ ਕਥਾ ਕੀਤੀ, ਮੈਂ ਕੀਰਤਨ ਕੀਤਾ, ਮੈਂ ਸੇਵਾ ਕੀਤੀ, ਮੈਂ ਤੇ ਫਿਰ ਅਟਕ ਗਈ। ਉੱਥੇ ਕੀ ਹੋਣਾ ਵੀ ਵਾਹਿਗੁਰੂ ਜੀ ਨੇ ਸੇਵਾ ਲਈ, ਸੰਗਤ ਕਰਵਾਈ, ਨਿਤਨੇਮ ਕਰਵਾਇਆ, ਪਾਠ ਕਰਵਾਇਆ, ਕਥਾ ਕਰਵਾਈ, ਕੀਰਤਨ ਕਰਵਾਈ। ਇੱਕ ਹੁੰਦਾ ਕੀਤੀ, ਇੱਕ ਹੈ ਕਰਵਾਈ, ਦੋਵਾਂ 'ਚ ਬੜਾ ਫਰਕ ਹੈ। ਮਹਾਰਾਜ ਉਹ ਵਾਹਿਗੁਰੂ ਜੀ ਬੜੇ ਤਰੁੱਠਦੇ ਆ, ਅੰਮ੍ਰਿਤ ਵੇਲੇ ਨਿਤਨੇਮ ਦੀ ਸੇਵਾ ਵੀ ਲੈ ਲੈਂਦੇ ਆ ਔਰ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਵੀ ਲੈ ਲੈਂਦੇ ਹਨ।
1: ਸੁਖਮਨੀ ਭੋਗ ਬਖਾਨਿਓ,
0: ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਸੰਪੂਰਨ ਹੁੰਦੀ ਹੈ,
1: ਸਾਜ ਬਜਾਏ ਸੋ ਰਾਗ ਉਚਾਰਾ,
0: ਉਦੋਂ ਗੁਰੂ ਘਰ ਦੇ ਕੀਰਤਨੀਏ ਆ ਕੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਜਿਹੜਾ ਰਾਗ ਦੇ ਆਧਾਰ ਤੇ ਕਰਦੇ ਹਨ।
1: ਕਰਿਓ ਕੀਰਤਨ ਸਭਾ ਮਝਾਰਾ,
0: ਸਭਾ ਮਝਾਰਾ ਮਤਲਬ ਸੰਗਤ, ਸੰਗਤ ਵਿੱਚ ਬੈਠ ਕੇ ਫਿਰ ਕੀਰਤਨ ਦੀ ਸ਼ੁਰੂਆਤ ਜਿਹੜੀ ਉਹ ਹੁੰਦੀ ਹੈ।
1: ਤਬ ਮੈਂ ਕਹਿਓ ਤੋ ਮੈਂ ਤਨਖਾਹ,
0: ਕਹਿੰਦੇ ਨੇ ਫਿਰ ਕੁਝ ਸੰਗਤਾਂ ਨਾਲ ਗੱਲਾਂ ਕਰਨ ਲੱਗ ਜਾਂਦੀਆਂ ਨੇ। ਮੈਂ ਪਹਿਲਾਂ ਹੀ ਬੇਨਤੀ ਕੀਤੀ ਇਹ ਸਾਡੇ ਲਈ ਵੀ ਤੇ ਤੁਹਾਡੇ ਲਈ ਵੀ ਹੈ, ਇਹ ਵਿਚਾਰ ਜਿਹੜੀ ਹੁਣ ਹੈ। ਕਈ ਵਾਰੀ ਹੁੰਦਾ ਕਥਾ ਹੋ ਰਹੀ ਹੁੰਦੀ ਹੈ, ਅਸੀਂ ਆਪਣੀਆਂ ਗੱਲਾਂ 'ਚ ਮਸਤ ਹੁੰਦੇ ਹਾਂ, ਕੀਰਤਨ ਹੋ ਰਿਹਾ ਹੁੰਦਾ ਅਸੀਂ ਗੱਲਾਂ 'ਚ ਮਸਤ ਹੁੰਦੇ ਹਾਂ, ਪਾਠ ਹੋ ਰਿਹਾ ਅਸੀਂ ਆਪਣੀ ਗੱਲਾਂ 'ਚ ਮਸਤ। ਇਹਦਾ ਮਤਲਬ ਪਾਠ ਜ਼ਰੂਰੀ ਨਹੀਂ, ਮੇਰੀ ਗੱਲ ਜ਼ਰੂਰੀ ਹੈ। ਕੀਰਤਨ ਜ਼ਰੂਰੀ ਨਹੀਂ ਹੈ, ਇਹਦਾ ਮਤਲਬ ਮੇਰੀ ਗੱਲ ਜ਼ਰੂਰੀ ਹੈ। ਇਹਦਾ ਮਤਲਬ ਅਸੀਂ ਗੁਰਬਾਣੀ ਨੂੰ ਹਲਕਾ ਕਰ ਰਹੇ ਹਾਂ, ਆਪਣੀ ਜਿਹੜੀ ਗੱਲ ਹੈ ਉਹਨੂੰ ਵਜ਼ਨ ਜ਼ਿਆਦਾ ਦੇ ਰਹੇ ਹਾਂ। ਇਹਦਾ ਮਤਲਬ ਗੁਰਬਾਣੀ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ। ਕੀਰਤਨ ਹੁੰਦਾ ਹੋਈ ਜਾਏ, ਕਥਾ ਹੁੰਦੀ ਹੋਈ ਜਾਏ, ਪਾਠ ਹੁੰਦਾ ਹੋਈ ਜਾਏ, ਕਈ ਗੁਰੂ ਸਾਹਿਬ ਦੇ ਹੁਕਮ ਵਿੱਚ ਵੀ ਆਪਣੀ ਗੱਲਾਂ 'ਚ ਹੀ ਲੱਗੇ ਹੁੰਦੇ ਆ, ਕੋਈ ਪਰਵਾਹ ਨਹੀਂ। ਗੁਰੂ ਸਾਹਿਬ ਤੁਸੀਂ ਹੁਕਮ ਸੁਣਾਉਣਾ ਸੁਣਾਈ ਜਾਓ, ਪਰ ਤੁਹਾਡੇ ਹੁਕਮ ਨਾਲੋਂ ਮੇਰੀ ਗੱਲ ਜ਼ਰੂਰੀ ਹੈ। ਕਹਿੰਦੇ ਮਹਾਰਾਜ ਜੀ ਸੰਗਤ ਫਿਰ ਨਾ ਗੱਲਾਂ ਕਰਦੀਆਂ ਨੇ, ਇਹ ਵੀ ਬੜਾ ਰੌਲਾ ਪੈਂਦਾ ਕਈ ਥਾਵਾਂ 'ਤੇ। ਜਦੋਂ ਕਈ ਦਿਨ ਵੀ ਭਾਈ ਗੱਲਾਂ ਨਾ ਕਰੋ, ਕਮ ਸੇ ਕਮ ਇੱਥੇ ਬੈਠ ਕੇ ਤਾਂ ਬਾਣੀ ਸੁਣ ਲਓ। ਸਾਰੀ ਦਿਹਾੜੀ ਗੱਲਾਂ 'ਚ ਹੀ ਲੰਘ ਗਈ। ਜਿਹੜਾ ਥੋੜ੍ਹਾ ਸਮਾਂ ਸਵੇਰੇ ਸ਼ਾਮ ਆਪਾਂ ਆ ਕੇ ਬੈਠਦੇ ਹਾਂ, ਕਮ ਸੇ ਕਮ ਗੱਲਾਂ ਦੁਨਿਆਵੀ ਸੋਚ ਛੱਡ ਦਿਓ, ਇੱਥੇ ਤਾਂ ਹੁਣ ਰੱਬੀ ਬਾਣੀ ਦੀਆਂ ਗੱਲਾਂ ਕਰ ਲਓ, ਦਰਗਾਹੀ ਗੱਲਾਂ, ਇੱਥੇ ਰੱਬ ਦੇ ਘਰ ਦੀਆਂ ਗੱਲਾਂ ਕਰ ਲਓ। ਦੁਨਿਆਵੀ ਗੱਲਾਂ ਤਾਂ ਹੋ ਗਈਆਂ, ਕਈ ਤਾਂ ਸਮਝ ਲੈਂਦੇ ਆ, ਕਈ ਅੱਗੋਂ ਔਖੇ ਹੁੰਦੇ ਆ। ਉਹ ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕਰ ਲੈਣ ਦਿਓ। ਕਈ ਇੱਦਾਂ ਵੀ ਜਵਾਬ ਦਿੰਦੇ ਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸਿੱਖ ਨੇ ਉੱਠ ਕੇ ਕਿਹਾ ਮਹਾਰਾਜ ਮੈਂ ਉਹਨਾਂ ਨੂੰ ਇਹ ਕਹਿ ਬੈਠਾ ਕਿ ਤੁਸੀਂ ਬਹੁਤ ਵੱਡੇ ਤਨਖਾਹੀਏ ਹੋ, ਤਨਖਾਹ ਲੱਗੇਗੀ ਤੁਹਾਨੂੰ ਜਿਹੜਾ ਕੀਰਤਨ ਵਿੱਚ ਗੱਲਾਂ ਕਰਦਾ ਨਾ ਸੰਗਤ ਵਿੱਚ ਬੈਠ ਕੇ, ਉਹ ਤਨਖਾਹੀ ਹੈ ਗੁਰੂ ਘਰ ਦਾ। ਸਤਿਗੁਰੂ ਮਹਾਰਾਜ ਜੀ ਇਹ ਬੋਲ ਮੈਂ ਸੰਗਤ ਦੇ ਵਿੱਚ ਬੋਲ ਬੈਠਾ ਹਾਂ।
1: ਲਗਵਾਓ ਕਹਿ ਸ਼੍ਰੀ ਗੁਰ ਪਾਹ,
0: ਇਹ ਵੀ ਮੈਂ ਕਹਿ ਦਿੱਤਾ ਕਿ ਲਗਵਾਵੋ ਸ਼੍ਰੀ ਗੁਰ ਪਾਹ, ਮੈਂ ਗੁਰੂ ਸਾਹਿਬ ਨੂੰ ਕਹਿ ਕੇ ਤੁਹਾਨੂੰ ਤਨਖਾਹ ਲਵਾਵਾਂ। ਤਨਖਾਹ ਜਿਹੜਾ ਮਤਲਬ ਉਹ ਸੈਲਰੀ ਨਹੀਂ, ਤਨਖਾਹ ਜਿਵੇਂ ਆਪ ਸਜ਼ਾ ਲੱਗਦੀ ਹੈ, ਜਿਵੇਂ ਪੰਜ ਪਿਆਰ, ਕੋਈ ਅਸੀਂ ਕੁਤਾਹੀ ਕੀਤੀ ਹੈ, ਕੋਈ ਸਾਡੇ ਕੋਲੋਂ ਭੁੱਲ ਹੋ ਗਈ, ਅਸੀਂ ਪੰਜਾਂ ਪਿਆਰਿਆਂ ਕੋਲ ਜਾਂਦੇ ਹਾਂ, ਉਹ ਸਾਨੂੰ ਤਨਖਾਹ ਲਾ ਦਿੰਦੇ ਆ ਵੀ ਇੰਨੀ ਸੇਵਾ ਕਰਨੀ ਹੈ, ਇੰਨਾ ਪਾਠ ਕਰਨਾ ਤੂੰ। ਮਹਾਰਾਜ ਜੀ ਉਹ ਜਿਹੜੀ ਸੰਗਤਾਂ ਗੱਲਾਂ ਕਰਦੀਆਂ ਨੇ ਨਾ, ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਤਨਖਾਹੀਏ ਹੋ ਔਰ ਗੁਰੂ ਪਾਤਸ਼ਾਹ ਕੋਲ ਕਹਿ ਕੇ ਤੁਹਾਨੂੰ ਤਨਖਾਹ ਜਿਹੜੀ ਆ ਉਹ ਲਵਾਈ ਜਾਵੇਗੀ।
1: ਸਾਚੇ ਪਾਤਸ਼ਾਹ ਪ੍ਰਭ ਪੂਰੇ,
0: ਹੇ ਸਮਰੱਥ ਗੁਰੂ ਕਲਗੀ ਧਰ ਪਾਤਸ਼ਾਹ ਜੀ।
1: ਕਰਿਆ ਹੈ ਮੇਰੋ ਨਿਆਉ ਹਦੂਰੇ।
0: ਤੇ ਕਈ ਸੰਗਤਾਂ ਮੇਰੇ ਨਾਲ ਔਖੀਆਂ ਹੋ ਗਈਆਂ ਇਸ ਗੱਲ ਤੋਂ ਕਿ ਮਹਾਰਾਜ ਹੁਣ ਨਿਆਂ ਤੁਸੀਂ ਕਰੋ ਵੀ ਮੈਂ ਗੱਲ ਝੂਠ ਕਹੀ ਕਿ ਸੱਚ ਕਹੀ। ਜੇ ਮੈਂ ਗਲਤ ਕਹੀ ਹੈ ਤੇ ਮੈਂ ਕਸੂਰਵਾਰ ਹਾਂ, ਤੇ ਜੇ ਇਹ ਗੱਲ ਸਹੀ ਹੈ ਤੇ ਫਿਰ ਨਿਆਂ ਤੁਸੀਂ ਕਰੋ ਵੀ ਜਿਹੜਾ ਕੀਰਤਨ ਚੱਲਦੇ ਸਮੇਂ ਚ ਗੱਲਾਂ ਕਰੇ ਉਹ ਤਨਖਾਹੀ ਆ, ਜਿਹੜਾ ਪਾਠ ਚੱਲਦੇ ਸਮੇਂ ਦੇ ਵਿੱਚ ਗੱਲਾਂ ਕਰੇ ਉਹ, ਜਿਵੇਂ ਸੰਗਤ ਚ ਆਪਾਂ ਬੈਠੇ ਹੋਏ ਆ, ਇਹ ਗੱਲਾਂ ਕੋਈ ਕਰੇ ਚੱਲਦੇ ਹੋਏ ਕੀਰਤਨ ਕਥਾ ਪਾਠ ਵਿੱਚ ਤੇ ਉਹ ਤਨਖਾਹੀ ਆ। ਤੇ ਜੇ ਮਹਾਰਾਜ ਜੀ ਮੈਂ ਗਲਤ ਹਾਂ ਤੇ ਤੁਸੀਂ ਦੱਸੋ, ਜੇ ਸਹੀ ਆ ਤੇ ਨਿਆਂ ਤੁਸੀਂ ਕਰਨਾ ਹੈ।
1: ਸ਼ੇਰੇ ਮੁਖ ਤੇ ਮੁਸਕਾਏ ਬਖਾਨਾ।
0: ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾਏ ਤੇ ਮੁਸਕਰਾ ਕੇ ਆਖਣ ਲੱਗੇ,
1: ਭਾਈ ਸਿੱਖਾਂ ਸੁਣੋ ਸਜਾਨਾ।
0: ਕਹਿੰਦੇ ਭਾਈ ਸਿੱਖੋ ਸੁਜਾਨਾ ਸੂਝਵਾਨ ਸਤ ਸੰਗੀ ਜਨੋ,
1: ਹਰ ਜਸ ਜਾਨਹੋ ਰਾਗੀ ਤਨਖਾਹੀ।
0: ਮਹਾਰਾਜ ਕਹਿੰਦੇ ਹਰ ਜਸ ਸੁਨਤ ਬਾਤ ਚਲਾਵੈ, ਜਿਹੜਾ ਹਰੀ ਦਾ ਜਸ ਸੁਣਦਿਆਂ ਕੀਰਤਨ ਰੂਪ ਵਿੱਚ ਪਾਠ ਰੂਪ ਦੇ ਵਿੱਚ ਜਿਹੜਾ ਬਾਤ ਚਲਾਵੈ, ਜਿਹੜਾ ਬਾਤਾਂ ਚਲਾਉਂਦਾ ਹੈ ਭਾਵ ਗੱਲਾਂ ਕਰਦਾ ਹੈ,
1: ਵਾਹ ਤਨਖਾਹੀ ਵੱਡਾ ਕਹਾਵੈ।
0: ਮਹਾਰਾਜ ਨੇ ਮੋਹਰ ਲਾ ਦਿੱਤੀ। ਤੁਸੀਂ ਤਨਖਾਹ ਨਾਮਾ ਤੁਹਾਡੇ ਚੋਂ ਪੜ੍ਹਿਆ ਹੋਣਾ, ਕਈਆਂ ਨੇ ਇਹ ਤਨਖਾਹ ਨਾਮਾ ਵਿੱਚ ਵੀ ਲਿਖਿਆ ਹੋਇਆ ਹੈ, ਉੱਥੇ ਲਿਖਿਆ ਹੋਇਆ ਹੈ ਵੀ ਜਿਹੜਾ ਹਰ ਜਸ ਸੁਣਦਿਆਂ ਕੀਰਤਨ ਸੁਣਦਿਆਂ ਪਾਠ ਸੁਣਦਿਆਂ ਆਪਣੀ ਮਾਰੀ ਜਾਂਦਾ ਹੈ, ਆਪਣੀਆਂ ਗੱਲਾਂ 'ਚ ਲਾਉਂਦਾ, ਉਹ ਵੱਡਾ ਤਨਖਾਹੀਆ ਹੈ ਗੁਰੂ ਦੀ ਨਜ਼ਰ ਵਿੱਚ। ਤੁਸੀਂ ਤਨਖਾਹ ਨਾਮਾ ਵੀ ਪੜ੍ਹ ਲਿਓ, ਉਹਦੇ 'ਚ ਵੀ ਇਹ ਜ਼ਿਕਰ ਆਉਂਦਾ, ਅਤੇ ਆ ਇਤਿਹਾਸ ਵੀ ਪੜ੍ਹ ਲਿਓ, ਇਹਦੇ 'ਚ ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਫਿਰ ਧਿਆਨ ਦੇ ਕੇ ਸੁਣਿਓ। ਮਹਾਰਾਜ ਜੀ ਕਹਿੰਦੇ ਹਰ ਜਸ ਸੁਨਤ ਬਾਤ ਚਲਾਵੈ, ਹਰ ਜਸ ਸੁਨਤ ਸੁਣਦਿਆਂ ਪਾਠ ਕੀਰਤਨ ਸੁਣਦਿਆਂ ਜਿਹੜਾ ਬਾਤ ਚਲਾਉਂਦਾ, ਉਹ ਤਨਖਾਈ ਵੱਡਾ ਕਹਾਵੈ, ਉਹ ਬਹੁਤ ਵੱਡਾ ਤਨਖਾਹੀ ਹੈ। ਤੇ ਜੇ ਇੱਦਾਂ ਆਪਾਂ ਅੱਜ ਦੇਖੀਏ ਤੇ ਕਿੰਨੇ ਤਨਖਾਹੀਏ ਨਿਕਲ ਜਾਣੇ ਆ, ਤੇ ਕਈ ਔਖੇ ਹੋ ਜਾਂਦੇ ਆ, ਆ ਕਈ ਆਉਂਦੇ ਆ ਉਹ ਨੁੱਕਰਾਂ ਲੱਭਦੇ ਆ ਵੀ ਕਿਹੜੀ ਨੁੱਕਰ 'ਚ ਬੈਠਣਾ, ਤੇ ਬੈਠ ਕੇ ਨਾ ਤੇ ਫਿਰ ਮੋਬਾਈਲ ਖੋਲ੍ਹ ਲੈਂਦੇ ਆ, ਉਹ ਆਪਣਾ ਹੀ ਚਲਾਈ ਜਾਂਦੇ ਆ, ਕੋਈ ਕੁਛ ਚਲਾਈ ਜਾਂਦਾ। ਤੇ ਜੇ ਸੇਵਾਦਾਰ ਨੂੰ ਪਤਾ ਲੱਗ ਜਾਏ, ਉਹ ਆ ਕੇ ਕੋਲ ਕਹਿੰਦਾ ਵੀ ਕਮ ਸੇ ਕਮ ਮੱਥੇ ਹੱਥ ਮਾਰ, ਗੁਰੂ ਘਰ 'ਚ ਬੈਠਾ ਤੂੰ ਕੀਰਤਨ ਸੁਣ, ਸਾਹਮਣੇ ਕੀਰਤਨ ਹੋ ਰਿਹਾ, ਪਾਠ ਸੁਣ, ਤੂੰ ਇਹ ਮੋਬਾਈਲ 'ਚ ਹੋਰ ਹੀ ਕੁਛ ਚਲਾਈ ਜਾਂਦਾ। ਉਹ ਫਿਰ ਅੱਗੋਂ ਔਖੇ ਹੋ ਜਾਂਦੇ ਨੇ, ਉਹਨੂੰ ਕਹਿੰਦੇ ਤੂੰ ਆਪਣਾ ਕੰਮ ਕਰ, ਸਾਨੂੰ ਆਪਣਾ ਕਰਨ ਦੇ। ਹੁਣ ਇਹਨਾਂ ਨੂੰ ਕੀ ਕਹੋਗੇ ਤੁਸੀਂ? ਅਤੇ ਮਹਾਰਾਜ ਤਾਂ ਕਹਿੰਦੇ ਬਹੁਤ ਵੱਡੇ ਤਨਖਾਈ ਕਹਾਏ ਜਾਂਦੇ ਆ ਜਿਹੜੇ ਬਾਤ ਚਲਾਉਂਦੇ ਆ ਆਪਣੀ ਵੱਖਰੀ, ਜਿਹੜਾ ਹਰੀ ਦਾ ਜਸ ਸੁਣਦੇ ਆ ਆਪਣੀ ਵੱਖਰੀ ਗੱਲ ਚਲਾਉਂਦੇ ਆ, ਗੱਲਾਂ ਬਾਤਾਂ ਜਿਹੜੀਆਂ ਕਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਬਹੁਤ ਤਨਖਾਈ ਵੱਡਾ ਕਹਾਵੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਣਾ ਕੀਤਾ।
1: ਤੂੰ ਸੰਗਤ ਕੋ ਦੇਤ ਚਬਿਣੀ।
0: ਮਹਾਰਾਜ ਕਹਿੰਦੇ ਤੂੰ ਪਾਠ ਕਰਕੇ ਸੁਣਾਉਂਦਾ ਨਾ, ਇਹ ਸੰਗਤ ਜਿਹੜੀ ਹੈ ਚਬੀਣੀ, ਮਤਲਬ ਜਿਵੇਂ ਆਪਾਂ ਛੋਲੇ ਚੱਬਦੇ ਹਾਂ, ਭੁੱਜੇ ਛੋਲੇ ਚੱਬਦੇ ਹਾਂ ਨਾ, ਇਹ ਇਸ ਤਰ੍ਹਾਂ ਹੈ ਜਿਵੇਂ ਤੂੰ ਪਾਠ ਕਰਕੇ ਸੁਣਾਉਂਦਾ ਹੈ।
1: ਜਿਸ ਤੇ ਤ੍ਰਿਪਤ ਹੋਤ ਹੈ ਚਿਣੀ।
0: ਕਈ ਜਿਹੜੇ ਪਾਠ ਸੁਣ ਕੇ ਅੰਦਰੋਂ ਤ੍ਰਿਪਤ ਹੋ ਜਾਂਦੇ ਹਨ,
1: ਰਾਗੀ ਆਨ ਪ੍ਰਸਾਦ ਛਕਾਓ।
0: ਤੇ ਜਦੋਂ ਰਾਗੀ ਸਿੰਘ ਆਉਂਦੇ ਕੀਰਤਨੀ ਹੈ, ਉਹ ਪ੍ਰਸ਼ਾਦ ਛਕਾਉਂਦੇ ਆ, ਇਹ ਵੀ ਲੰਗਰ ਵਰਤ ਰਿਹਾ ਹੁੰਦਾ ਹੈ। ਇਹ ਕੀਰਤਨ ਐਵੇਂ ਨਾ ਸਮਝੋ ਵੀ ਰਾਗੀ ਸਿੰਘ ਆਏ ਆ ਉਹ ਸ਼ਬਦ ਪੜ੍ਹਦੇ ਆ ਤੇ ਠੀਕ ਹੈ, ਉਹ ਪ੍ਰਸ਼ਾਦ ਵਰਤਾਰੇ ਹੁੰਦੇ ਆ, ਤੇ ਭਾਗਾਂ ਵਾਲੇ ਹੁੰਦੇ ਜਿਹੜੇ ਸੁਰਤ ਲਾ ਕੇ ਕੀਰਤਨ ਸੁਣ ਕੇ ਪ੍ਰਸ਼ਾਦ ਛਕਦੇ ਆ। ਇੱਕ ਤਾਂ ਇਹ ਮੁੱਖ ਤੋਂ ਛਕਣਾ, ਇੱਕ ਸੁਰਤ ਨਾਲ ਛਕਣਾ ਵੀ ਅੱਜ ਸਵਾਦ ਆ ਗਿਆ, ਅੱਜ ਸ਼ਬਦ ਸੁਣ ਕੇ ਸਵਾਦ ਆ ਗਿਆ, ਅੱਜ ਸ਼ਬਦ ਸੁਣਿਆ ਸੀ ਰਾਗੀ ਸਿੰਘ ਪਾਸੋਂ, ਅੱਜ ਸਵਾਦ ਆ ਗਿਆ। ਸਾਰੀ ਦਿਹਾੜੀ ਕਰਦੇ ਫਿਰਦੇ ਆ ਨਾ, ਜੇ ਸਵੇਰੇ ਮੰਨ ਲਓ ਕੋਈ ਸ਼ਬਦ ਸੁਣਿਆ ਬੜਾ ਸਵਾਦ ਆਇਆ, ਸ਼ਾਮ ਤੱਕ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਅੱਜ ਸਵੇਰੇ ਸ਼ਬਦ ਸੁਣਿਆ ਬੜਾ ਸਵਾਦ ਆਇਆ, ਸ਼ਾਮ ਤੱਕ ਉਹ ਅੰਦਰ ਖੁਸ਼ੀ ਖੇੜਾ ਹੀ ਬਣਿਆ ਰਿਹਾ। ਅੱਜ ਪਾਠ ਸੁਣਿਆ ਸਵਾਦ ਹੀ ਆ ਗਿਆ, ਅੱਜ ਹੁਕਮ ਸੁਣਿਆ ਸਵਾਦ ਹੀ ਆ ਗਿਆ, ਕਿਉਂਕਿ ਉਹ ਸੁਰਤ ਨੇ ਸੁਣ ਲਿਆ। ਮਹਾਰਾਜ ਕਹਿੰਦੇ ਜਿਹੜਾ ਪਾਠ ਹੈ ਇਹ ਜਿਵੇਂ ਭੁੱਜੇ ਛੋਲੇ ਕਿਸੇ ਨੂੰ ਛਕਾਉਣੇ ਆ, ਔਰ ਜਿਹੜਾ ਕੀਰਤਨ ਹੈ ਪ੍ਰਸ਼ਾਦ ਹੁੰਦਾ ਹੈ।
1: ਵੱਡ ਭਾਗਨ ਕੋ ਬਹੁ ਤ੍ਰਿਪਤਾਇਓ,
0: ਇਹ ਭਾਗਾਂ ਵਾਲੇ ਛਕਦੇ ਨੇ, ਜਿਹੜੇ ਭਾਗਾਂ ਵਾਲੇ ਛਕਦੇ ਆ ਉਹ ਤ੍ਰਿਪਤ ਹੋ ਕੇ ਜਾਂਦੇ ਹਨ।
1: ਇਨ ਪਰ ਗੌਰ ਕੀ ਖੁਸ਼ੀ ਉਦਾਰਾ,
0: ਤੇ ਜਿਹੜੇ ਜਿਸ ਲਈ ਆਏ ਆ, ਆਪਾਂ ਇੱਥੇ ਕੋਈ ਦੁਨਿਆਵੀ ਗੱਲਾਂ ਨਹੀਂ ਕਰਨ ਆਏ, ਆਂਢ ਗੁਆਂਢ ਦੀਆਂ ਰਿਸ਼ਤੇਦਾਰਾਂ ਦੀਆਂ ਨਹੀਂ, ਇੱਥੇ ਸਿਰਫ ਅਸੀਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ, ਸੰਗਤ ਵਿੱਚ ਬੈਠ ਕੇ ਕੇਵਲ ਗੁਰੂ ਦੀ ਗੱਲ ਸੁਣਨੀ ਹੈ, ਕੇਵਲ ਬਾਣੀ ਸੁਣਨੀ ਹੈ, ਕੀਰਤਨ ਸੁਣਨਾ। ਕਹਿੰਦੇ ਫਿਰ ਉਹਦੇ ਉੱਤੇ ਗੁਰੂ ਸਾਹਿਬ ਦੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ।
1: ਕਲ ਯੁਗ ਕੀਰਤਨ ਨਾਮ ਅਧਾਰਾ,
0: ਮਹਾਰਾਜ ਕਹਿੰਦੇ ਕਲਯੁਗ ਤੋਂ ਬਚਣ ਲਈ ਤੁਹਾਨੂੰ ਕੀਰਤਨ ਦਿੱਤਾ ਤੇ ਤੁਸੀਂ ਫਿਰ ਕਲਯੁਗ 'ਚ ਹੀ ਜਾਣਾ ਚਾਹੁੰਦੇ ਹੋ, ਫਿਰ ਕਲਯੁਗ 'ਚ ਹੀ ਜਾਣਾ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਧਿਆਨ ਲਾ ਕੇ ਸੁਣੋ ਤੁਸੀਂ, ਤੁਹਾਡੇ 'ਤੇ ਕਲਯੁਗ ਅਸਰ ਨਹੀਂ ਕਰੇਗਾ। ਤੇ ਜੇ ਤੁਸੀਂ ਬੈਠ ਕੇ ਵੀ ਕਲਯੁਗ ਵੱਲ ਹੀ ਜਾਣਾ ਫਿਰ ਤੇ ਕਿੱਥੇ ਤੁਸੀਂ, ਫਿਰ ਸ਼ਬਦ ਦਾ ਅਸਰ ਕਿੱਥੇ ਹੋਣਾ। ਇਸ ਲਈ ਤੁਹਾਨੂੰ ਇੰਨੀ ਵੱਡੀ ਬਖਸ਼ਿਸ਼ ਕਲਯੁਗ ਵਿੱਚ ਦਿੱਤੀ ਹੈ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਇਹ ਦਾਤ ਤੁਹਾਨੂੰ ਏਡੀ ਵੱਡੀ ਮਹਾਰਾਜ ਨੇ ਆਪ ਕੀਰਤਨ ਕਰਕੇ, ਗੁਰੂ ਨਾਨਕ ਸਾਹਿਬ ਨੇ ਰਬਾਬੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪ ਕੀਰਤਨ ਕਰ ਕਰਕੇ ਸੁਣਾਇਆ। ਗੁਰੂ ਅਰਜਨ ਦੇਵ ਜੀ ਆਪ ਕੀਰਤਨ ਕਰਦੇ ਰਹੇ। ਇਸ ਲਈ ਮਹਾਰਾਜ ਕਹਿੰਦੇ ਨੇ ਉਹਨਾਂ ਉੱਤੇ ਮਾਲਕ ਦੀ ਬਖਸ਼

0: ਵਾਹੀ
1: ਉਹਦੀ ਗੁਰੂ ਨਾਲ ਬਣ ਆਉਂਦੀ ਹੈ। ਜੇ ਆਪਾਂ ਕੀਰਤਨ ਨੂੰ ਸੁਣ ਰਹੇ ਹਾਂ ਨਾ ਤੇ ਬਣਨੀ ਪਤਾ ਕਿਹਦੇ ਨਾਲ ਹੈ? ਗੁਰੂ ਨਾਲ। ਪਾਠ ਸੁਣ ਰਹੇ ਹਾਂ ਧਿਆਨ ਲਾ ਕੇ ਤੇ ਬਣਨੀ ਕਿਹਦੇ ਨਾਲ ਹੈ? ਗੁਰੂ ਨਾਲ। ਜੇ ਗੁਰੂ ਨਾਲ ਬਣ ਗਈ ਤੇ ਫਿਰ ਸਾਨੂੰ ਕਿਸੇ ਹੋਰ ਨਾਲ ਬਣਾਉਣ ਦੀ ਲੋੜ ਹੀ ਨਹੀਂ, ਗੁਰੂ ਨਾਲ ਸਾਡੀ ਜੇ ਬਣ ਜਾਏ ਤਾਂ। ਇਸ ਲਈ ਸ਼ਬਦ ਜੇ ਸੁਣ ਰਹੇ ਹੋ ਧਿਆਨ ਲਾ ਕੇ ਸੁਣੋ, ਪਾਠ ਸੁਣ ਰਹੇ ਹੋ ਧਿਆਨ ਲਾ ਕੇ ਸੁਣੋ ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਉਹਦੀ ਗੁਰੂ ਨਾਲ ਬਣ ਆਉਂਦੀ ਹੈ।
0: ਪ੍ਰਾਪਤ ਹੋਵੇ ਸੁਖ ਭਵ ਮਾਹੀ,
1: ਉਹਨੂੰ ਫਿਰ ਉੱਤਮ ਸੁਖ, ਮਨ ਦਾ ਸੁਖ, ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ।
0: ਤਜ ਬੇਕਾਰ ਕੋ ਗਾਵਹਿ ਨਾਦ,
1: ਤੇ ਜਿਹੜੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਵਾਹਿਗੁਰੂ ਜੀ ਵਿਕਾਰਾਂ ਨੂੰ ਵਾਸ਼ਨਾਵਾਂ ਨੂੰ ਛੱਡ ਕੇ ਸ਼ਬਦ ਨਾਲ ਰਾਗ ਨਾਲ ਜੁੜ ਕੇ

0: ਜਿਹੜੇ ਪ੍ਰੇਮ ਨਾਲ ਭਿੱਜ ਕੇ ਸੁਰਤ ਲਾ ਕੇ ਸੁਣਦੇ ਨੇ, ਸੁਣਿਆ ਦੁੱਖ ਪਾਪ ਕਾ ਨਾਸ਼, ਫਿਰ ਉਹਨਾਂ ਦਾ ਫੇਰਾ ਭਵਜਲ ਵਿੱਚ ਫੇਰਾ ਨਹੀਂ ਪੈਂਦਾ ਹੈ।
1: ਆਏ ਆਚਲ ਪਦ ਬਹੁ ਸੁਖ ਕੇਰਾ,
0: ਉਹ ਫਿਰ ਉੱਤਮ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਨੇ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਸਵੇਰੇ ਪਾਠ ਹੁੰਦਾ, ਕੀਰਤਨ ਹੁੰਦਾ ਤੇ ਸੰਗਤਾਂ ਗੱਲਾਂ ਕਰਦੀਆਂ ਨੇ, ਤੇ ਇੱਕ ਦਿਨ ਮੈਂ ਕਹਿ ਦਿੱਤਾ ਕਿ ਤੁਸੀਂ ਤੇ ਤਨਖਾਹੀਆਂ ਹੋ, ਤੁਹਾਨੂੰ ਤੇ ਗੁਰੂ ਕੋਲੋਂ ਤਨਖਾਹ ਲਵਾਉਣੀ ਹੈ, ਹੁਣ ਕਈ ਔਖੇ ਹੋ ਗਏ, ਤੁਸੀਂ ਨਿਆਂ ਕਰੋ। ਮਹਾਰਾਜ ਨੇ ਨਿਆਂ ਕਰ ਦਿੱਤਾ, ਕਹਿੰਦੇ ਜਿਹੜਾ ਹਰੀ ਦਾ ਜਸ ਸੁਣਦਿਆਂ ਗੱਲਾਂ ਕਰੇਗਾ, ਬਾਤਾਂ ਕਰੇਗਾ, ਉਹ ਵੱਡਾ ਤਨਖਾਹੀਆ, ਤੇ ਜਿਹੜਾ ਸੁਰਤ ਲਾ ਕੇ ਸੁਣੇਗਾ ਉਹਦੇ ਸਾਰੇ ਦੁੱਖ ਪਾਪ ਨਾਸ਼, ਤੇ ਉਹਦਾ ਜਨਮ ਸਫਲਾ ਹੋ ਜਾਏਗਾ। ਫਿਰ ਉਹਦੀ ਜ਼ਿੰਦਗੀ ਵਿੱਚ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਜਾਏਗਾ। ਇਹ ਸਾਡੇ ਵਾਸਤੇ ਦੀ ਹੈ ਤੇ ਤੁਹਾਡੇ ਸਾਰਿਆਂ ਵਾਸਤੇ ਹੀ ਹੈ ਅੱਜ ਦੀ ਇਹ ਵਿਚਾਰ। ਇਹਨੂੰ ਆਪਾਂ ਇਹਦੇ 'ਤੇ ਅਮਲ ਕਰਨਾ ਹੈ ਕਿ ਜਿੰਨਾ ਹੋ ਸਕੇ ਪਾਠ ਹੋ ਰਿਹਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਅਸੀਂ ਸੁਰਤ ਲਾ ਕੇ ਸੁਣੀਏ, ਟਿੱਕ ਕੇ ਸੁਣੀਏ, ਗੱਲਾਂ ਬਾਤਾਂ ਦੇ ਵੱਲ ਸਾਡਾ ਧਿਆਨ ਨਾ ਜਾਵੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਲਾਉਣ, ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ ਜੀ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਔਰ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ

ਸਿਖਾਂਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਪੁਰਾਣਾ ਅੰਦਰ ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰਾਂ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫ

ਗੁਰੂ ਜਪੈ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਉਰ ਹੋ ਸਿਰਜਣਹਾਰ। ਤੂੰ ਮੰਗਾਵੋ ਮੇਰੇ ਨਿਰਭੋਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਅਨ।

ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਬਿਸੋਏ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਾ ਨਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਾਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਰਤ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰਿ ਕੋ ਹੋਏ ਜਾਤੀ ਤੇਰੇ ਨਾਈ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਜੋਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰ

ਸੰਤ ਡਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ, ਆ ਗਏ ਵਸਨ ਸੁਹੇਲਾ, ਔਦ ਘਟੈ ਦਿਨਿਸ ਰਹਿ ਨਾਰੀ, ਮਨ ਗੁਰਮਿਲ ਕਾਜ ਸਵਾਰੀ ਰਹਾਉ। ਇਹੋ ਸੰਸਾਰ ਵਿਕਾਰ ਸੰਸੀਮ ਹੈ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆ ਵੈ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਸਹਿਜਨ ਵਿਸਮਾਦ ਪਾਉਣੀ ਵਿਸਮਾਦ ਪਾਣੀ ਵਿਸਮਾਦ ਨਿਖੇ ਡਿਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਖੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਵਿਸਮਾਦ

ਮਹਲਾ ਪਹਿਲਾ ਭੈ ਵਿੱਚ ਪਵਨ ਵਹਿ ਸਦਾਓ ਭੈ ਵਿੱਚ ਚੱਲੇ ਲੱਕ ਦਰੀਆਓ ਭੈ ਜਗਨ ਕੱਢੇ ਵਿਗਾਰ ਭੈ ਵਿਤਰਤੀ ਦੱਬੀ ਪਾਰ ਭੈ ਜਨ ਸੁਰੈ ਸੁਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਸੂਰ ਭੈ ਵਿੱਚ ਚੰਦ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

सतनाम श्री वाहे गुरु साहेब जी।

ਤਨਾ ਨਿਰਪਤ ਨਾਥ ਨਾਨਕ ਵਰ ਗੁਰ ਅਮਰਦਾਸ ਸੱਚ ਸਲ ਭਣ ਤੈਂ ਦਲ ਜਿੱਤੋ ਇਵ ਜੁੱਧ ਕਰ ਘਨ ਹਰ ਬੂੰਦ ਵਸੋਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ

ਕਾਚੀ ਦੇਹੇ ਮੋਹ ਫੁਨ ਬਾਂਦੀ, ਸੱਠ ਕਠੋਰ ਕੋ ਚੀਲ ਕੋ ਗਿਆਨੀ, ਧਾਵਤ ਭ੍ਰਮਤ

बीतत औद करत अग्ना मेरे।

ਸਜਣ ਸੱਚਾ ਪਾਤਸ਼ਾਹੋ ਸਿਰ ਸਹਾਂ ਦੇ ਸਾਹੋ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵਿਸਾਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਤਰੁੱਠ ਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ, ਸੋ ਪਾਵਨ ਹੁਕਮ ਰਾਗ ਸੋਰਠ ਕੀ ਵਾਰ ਦੇ ਵਿੱਚੋਂ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸਲੋਕ ਰੂਪ ਦੇ ਵਿੱਚ ਪਾਵਨ ਹੁਕਮ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 651 ਅਤੇ 652 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨ ਕਰੀਏ ਜੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸਨਾ ਬਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਅਰਜਾ ਪੜੀਏ ਜੇਤੀ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ।